FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਸ਼ਨੀਵਾਰ, ਸ਼ੱਕ ਸਮਤ 1948 ਦੇ ਹਾੜ੍ਹ ਮਹੀਨੇ ਦੀ 5 ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 27 ਤਰੀਕ ਏ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਕ 5:58 ਤੇ 33 ਸਕਿੰਟ ਹੋ ਰਹੇ ਨੇ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਅੱਜ ਦੀ ਪਹਿਲੀ ਸਭਾ ਦੇ ਪ੍ਰਸਾਰਣ ਲੈ ਕੇ ਮੈਂ ਹਾਜ਼ਰ ਹਾਂ ਸੁਖਜੀਤ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਅੱਜ ਦੀ ਇਸ ਪਹਿਲੀ ਸਭਾ ਦੇ ਵਿੱਚ ਸਾਡੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ। ਸਟੂਡੀਓ ਦੀ ਘੜਦੇ ਅਨੁਸਾਰ ਸਮਾਂ ਹੋ ਰਿਹਾ 5:59 ਤੇ 52 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ ਦੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 6:10 ਤੇ 30 ਸਕਿੰਟ ਦਾ। ਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਅੱਜ ਪ੍ਰਸਾਰਿਤ ਤੇ ਰਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ।

ਹੁਣ ਤਾਂ ਕੁਝ ਹੀ ਪਲਾਂ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਹੋਏਗਾ ਪ੍ਰੋਗਰਾਮ ਸੱਜਰੀ ਸਵੇਰ ਦਾ, ਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸਿਲਸਿਲਾ ਰਹੇਗਾ ਮਾਰਨਿੰਗ ਕੁਇਜ਼। 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਤੇ 8:30 ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 ਤੇ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਅੰਤਰਗਤ ਤੁਸੀਂ ਸੁਣੋਗੇ ਕੁਝ ਦੇਸ਼ ਭਗਤੀ ਦੇ ਗੀਤ। 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 9

ਤਾਂ ਮਹਿਕ ਪੰਜਾਬੀ ਦੇ ਅੰਤਰਗਤ ਤੁਸੀਂ ਸੁਣੋਗੇ ਕੁਝ ਦੇਸ਼ ਭਗਤੀ ਦੇ ਗੀਤ। 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 9 ਵਜੇ ਹੋਏਗਾ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਆਜ ਕੇ ਫਨਕਾਰ। 10 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ ਵਿਸ਼ੇਸ਼ ਪ੍ਰੋਗਰਾਮ। 10:30 ਵਜੇ ਦਾ ਸਮਾਂ ਹੋਏਗਾ ਪ੍ਰੋਗਰਾਮ ਸੁਖਨ ਦੇ ਵਾਰਿਸ ਦਾ, ਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਤੁਹਾਡੀ ਮੁਲਾਕਾਤ ਕਰਵਾਵਾਂਗੇ ਉੱਘੇ ਸਾਹਿਤਕਾਰ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ ਨਾਲ, ਤੇ ਪ੍ਰੋਗਰਾਮ ਦੇ ਮੇਜ਼ਬਾਨ ਹੋਣਗੇ ਸਿਮਰਨ ਅਕਸ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਪ੍ਰੋਗਰਾਮ ਰਿਲੇ ਕਰਾਂਗੇ FM ਰੇਨਬੋ ਦਿੱਲੀ ਤੋਂ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। 12:30 ਵਜੇ ਦਾ ਸਮਾਂ ਹੋਏਗਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ, ਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸਿਲਸਿਲਾ ਰਹੇਗਾ ਭੈਣਾਂ ਦੀ ਪਸੰਦ। 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਮਾਂ ਹੋਏਗਾ 1:15 ਵਜੇ, ਤੇ ਸਿਲਸਿਲਾ ਰਹੇਗਾ ਟੈਲੀਫੋਨ ਮਿਲਾਓ ਜੀ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਤੇ 2:15 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਵਜੇ ਦਾ ਸਮਾਂ ਹੋਏਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ, ਜੋ ਕਿ ਆਧਾਰਿਤ ਹੋਏਗਾ ਤੁਹਾਡੇ ਖਤਾਂ ਤੇ ਵਟਸਐਪ ਸੁਨੇਹਾਂ ਤੇ। 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਸ਼ਾਮ 5 ਵਜੇ ਦਾ ਸਮਾਂ ਹੋਏਗਾ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦੇ ਪ੍ਰੋਗਰਾਮ ਕਿਸਾਨ ਬਾਣੀ ਦਾ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਵਿਜੇ ਲਕਸ਼ਮੀ, ਤੇ ਅੱਜ ਦਾ ਵਿਸ਼ਾ ਹੋਏਗਾ ਗਰਮੀਆਂ ਵਿੱਚ ਦੁਧਾਰੂ ਪਸ਼ੂਆਂ ਦਾ ਸੁਚੱਜਾ ਪ੍ਰਬੰਧ, ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਸੰਦੀਪ ਕਾਸਵਾਨ, ਤੇ ਇਹਨਾਂ ਨਾਲ ਗੱਲਬਾਤ ਕਰਨਗੇ ਮਨਦੀਪ ਕੌਰ। 5:30 ਵਜੇ ਦਾ ਸਮਾਂ ਹੈਗਾ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ, ਤੇ ਇਸ ਪ੍ਰੋਗਰਾਮ ਦੌਰਾਨ ਤੁਸੀਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ, ਤੇ ਸੰਪਾਦਨ ਗੁਰਦੀਪ ਗਿੱਲ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਵਜੇ ਦਾ ਸਮਾਂ ਹੋਏਗਾ ਪ੍ਰੋਗਰਾਮ ਯੁਵਾਣੀ ਦਾ, ਤੇ ਅੱਜ ਦਾ ਸਿਲਸਿਲਾ ਹੋਏਗਾ ਮੇਰੀਆਂ ਗੱਲਾਂ ਮੇਰੇ ਗੀਤ। 7 ਵਜੇ ਦਾ ਸਮਾਂ ਹੋਏਗਾ ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਜੋ ਕਿ 8 ਵਜੇ ਤੱਕ ਜਾਰੀ ਰਹੇਗਾ। ਇਸੇ ਦਰਮਿਆਨ 7:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸੁਣੋਗੇ ਪ੍ਰੋਗਰਾਮ ਰੰਗੇ ਗਜ਼ਲ। 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਤੇ ਰਾਤੀ 11 ਵਜੇ ਸਾਡੀ ਅੱਜ ਦੀ ਚੱਲ ਰਹੀ ਇਹ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸੀ ਸਾਡੇ ਅੱਜ ਦੇ ਪ੍ਰਸਾਰਿਤ ਤੇ ਰਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ ਹੈ ਜੀ 6:15 ਅਤੇ 27 ਸੈਕਿੰਡ ਦਾ। ਸਮਾਂ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼ਬਦ ਭਾਈ ਕਮਲਜੀਤ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ। ਤੇ ਆਓ ਹੁਣ ਸਰਵਣ ਕਰਦੇ ਹਾਂ ਅਗਲਾ ਸ਼ਬਦ। ਸ਼ਬਦ ਗਾਇਨ ਕਰ ਰਹੇ ਨੇ ਭਾਈ ਨਿਰਮਲ ਸਿੰਘ ਨਾਗਪੁਰੀ ਅਤੇ ਉਹਨਾਂ ਦਾ ਜਥਾ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਮਾਂ ਹੋ ਰਿਹਾ ਜੀ 6:36:39। ਆਓ ਹੁਣ ਸਰਵਣ ਕਰਦੇ ਹਾਂ ਅਗਲਾ ਸ਼ਬਦ ਤੇ ਸ਼ਬਦ ਗਾਇਨ ਕਰ ਰਹੇ ਹਨ ਭਾਈ ਰਵਿੰਦਰ ਸਿੰਘ ਰਾਗੀ ਅਤੇ ਉਹਨਾਂ ਦਾ ਜਥਾ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 7:50 ਦਾ। ਸਮਾਂ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

ਹੱਸਣ ਨਾਲ ਕੁਝ ਨਹੀਂ ਜਾਂਦਾ, ਥੋੜਾ ਥੋੜਾ ਹੱਸ ਲਿਆ ਕਰੋ। ਹਰ ਗੱਲ ਦਿਲ ਵਿੱਚ ਰੱਖਣੀ ਜ਼ਰੂਰੀ ਨਹੀਂ ਹੁੰਦੀ, ਦੁੱਖ ਸੁੱਖ ਕਦੇ ਕਦੇ ਦੱਸ ਦਿਆ ਕਰੋ। ਦੋਸਤਾਂ ਦੋਸਤਾਂ ਵਿੱਚ ਬੜਾ ਫਰਕ ਹੁੰਦਾ, ਜੋ ਚੰਗਾ ਲੱਗੇ ਉਸਨੂੰ ਦਿਲ ਵਿੱਚ ਰੱਖ ਲਿਆ ਕਰੋ। ਹਰ ਗੱਲ ਮੂੰਹ ਤੋਂ ਬੋਲ ਕੇ ਕਰਨੀ ਜ਼ਰੂਰੀ ਨਹੀਂ ਹੁੰਦੀ ਹਰ ਗੱਲ ਮੂੰਹ ਤੋਂ ਬੋਲ ਕੇ ਕਰਨੀ ਜ਼ਰੂਰੀ ਨਹੀਂ ਹੁੰਦੀ ਬਿਨਾਂ ਬੋਲੇ ਤੇ ਸੁਣੇ ਵੀ ਦੁੱਖ ਸੁੱਖ ਸਮਝ ਲਿਆ ਕਰੋ।

ਲਓ ਜੀ, 10 ਤਾਂ ਨਹੀਂ ਵੱਜੇ, ਵੈਸੇ ਵੱਜੇ ਤਾਂ 7 ਤਾਂ ਤਕਰੀਬਨ 7:12 ਹੋਏ ਨੇ, ਪਰ ਫੇਰ ਵੀ ਪਿੱਲੋ ਛੱਡਣ ਦਾ ਟਾਈਮ ਤਾਂ ਹੋ ਚੁੱਕਿਆ ਹੈ ਨਾ। ਤੇ ਇੱਕ ਸਰੋਤਾ ਜਾਗ ਗਏ ਨੇ ਜੀ ਨੀਂਦ ਦੇ ਵਿੱਚੋਂ, ਤੇ ਮਾਰਨਿੰਗ ਕੁਇਜ਼ ਦੇ ਵਿੱਚ ਸਾਡੇ ਵਿਹੜੇ ਪਹੁੰਚ ਚੁੱਕੇ ਨੇ ਆਕਾਸ਼ਵਾਣੀ FM ਬਠਿੰਡਾ ਦੀ, ਤੇ ਸਵਾਲ ਜਵਾਬ ਦਾ ਸਿਲਸਿਲਾ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਹੈਲੋ ਹੈਲੋ ਤੁਹਾਡੀ ਨਾ ਆਵਾਜ਼ ਮੇਰੇ ਤੱਕ ਬਹੁਤ ਘੱਟ ਪਹੁੰਚ ਰਹੀ ਹੈ। ਹੈਲੋ ਹਾਂਜੀ, ਕੌਣ ਬੋਲ ਰਹੇ ਹੋ? ਹੈਲੋ ਹਾਂਜੀ, ਤੁਹਾਡੇ ਨਾਲ ਦੁਬਾਰਾ ਰਾਬਤਾ ਕਾਇਮ ਕਰਦੇ ਹਾਂ ਜੀ, ਸ਼ਾਇਦ ਕੋਈ ਤਕਨੀਕੀ ਖਰਾਬੀ ਕਰਕੇ ਜਿਹੜਾ ਆਪਣੀ ਗੱਲਬਾਤ ਨਹੀਂ ਹੋ ਪਾ ਰਹੀ।

0: ਜੀ ਇੱਕ ਵਾਰ ਫੇਰ ਸਾਡਾ ਰਾਬਤਾ ਕਾਇਮ ਹੋ ਗਿਆ ਸਾਡੇ ਸਰੋਤਾ ਦੇ ਨਾਲ, ਸਵਾਲ ਪੁੱਛਦੇ ਆ ਉਹਨਾਂ ਤੋਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸੰਦੀਪ ਸਿੰਘ, ਦੱਸ ਰਹੇ ਹੋ ਤੁਸੀਂ ਆਪਣਾ ਨਾਮ? ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸੰਦੀਪ ਕਿੱਥੋਂ ਬੋਲ ਰਹੇ ਹੋ? ਰਾਮਾ ਮੰਡੀ ਤੋਂ। ਤੁਹਾਡੀ ਨਾ ਆਵਾਜ਼ ਬਹੁਤ ਕੱਟ ਕੱਟ ਕੇ ਆ ਰਹੀ ਹੈ, ਪਤਾ ਨਹੀਂ ਅੱਜ ਕੀ ਦਿੱਕਤ ਹੋ ਰਹੀ ਹੈ ਫੋਨ ਲਾਈਨ ਦੇ ਵਿੱਚ। ਤੁਹਾਡੇ ਕੋਲ ਸਹੀ ਆ ਰਹੀ ਹੈ ਨਾ? ਚਲੋ ਫਿਰ ਆਪਾਂ ਸਵਾਲ ਪੁੱਛਦੇ ਹਾਂ। ਪੀਐਮ ਮੋਦੀ ਜੀ 13 ਜੂਨ ਤੋਂ ਲੈ ਕੇ 18 ਜੂਨ 2026 ਤੱਕ ਫਰਾਂਸ ਦੇ ਦੌਰੇ ਤੇ ਸੀਗੇ, ਹੈ ਨਾ? ਤੁਸੀਂ ਮੈਨੂੰ ਇਹ ਦੱਸੋ, ਫਰਾਂਸ ਜਿਹੜਾ ਹੈਗਾ ਉਹ ਕਿਹੜੇ ਮਹਾਂਦੀਪ ਦੇ ਵਿੱਚ ਆਉਂਦਾ ਹੈ?
1: ਫਰਾਂਸ ਯੂਰਪ ਦੇ ਵਿੱਚ।
0: ਯੂਰਪ ਦੇ ਵਿੱਚ, ਬਿਲਕੁਲ ਸਹੀ ਉੱਤਰ ਦਿੱਤਾ ਜੀ ਤੁਸੀਂ ਪਹਿਲੇ ਸਵਾਲ ਦਾ। ਅੱਧੇ ਇੱਕ ਵਿਨਰ ਪ੍ਰੋਗਰਾਮ ਦੇ ਵਿੱਚ ਬਣ ਚੁੱਕੇ, ਤੇ ਦੂਸਰਾ ਸਵਾਲ ਪੁੱਛੀ ਫਿਰ ਤੁਹਾਡੇ ਤੋਂ। ਫਰਾਂਸ ਦੇ ਤੁਸੀਂ ਮੈਨੂੰ ਰਾਸ਼ਟਰਪਤੀ ਦਾ ਨਾਮ ਦੱਸੋ ਜੀ।
1: ਹਾਂਜੀ,
0: ਤੁਹਾਡੀ ਨਾ ਆਵਾਜ਼ ਨੀ ਮੇਰੇ ਤੱਕ ਪ੍ਰੋਪਰ ਪਹੁੰਚ ਰਹੀ। ਨਹੀਂ ਦੱਸੋ ਜੀ ਫਟਾਫਟ, ਤੁਸੀਂ ਆਂਸਰ ਦੱਸੋ।
1: ਨਹੀਂ
0: ਜੀ, ਤੁਹਾਡਾ ਨਾ ਜਿਹੜਾ ਮੇਰੇ ਕੋਲ ਉੱਤਰ ਪਹੁੰਚਿਆ ਉਹ ਗਲਤ ਹੈ। ਵੈਸੇ ਮੈਂ ਸਹੀ ਉੱਤਰ ਰੇਡੀਓ ਸੈਟ ਰਾਹੀਂ ਦੱਸ ਰਹੀ ਹਾਂ ਜੀ, ਪ੍ਰੋਗਰਾਮ ਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਸਰੋਤਿਆਂ ਨੂੰ ਦੱਸ ਦਈਏ ਕਿ ਫਰਾਂਸ ਦੇ ਰਾਸ਼ਟਰਪਤੀ ਦਾ ਨਾਮ ਹੈ ਜੀ ਐਮਿਊਨਲ ਮੈਕਰੋਨ।

0: ਪ੍ਰੋਗਰਾਮਾਂ ਸੰਬੰਧੀ ਇੱਕ ਸੂਚਨਾ। ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ। ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀਆਂ ਨਾਲ ਇੱਕ ਗੱਲਬਾਤ। ਇਹਨਾਂ ਨਾਲ ਗੱਲਬਾਤ ਕਰਨਗੇ ਨਿਤਿਸ਼ ਕੁਮਾਰ। ਸੋ ਸੁਣਨਾ ਨਾ ਭੁੱਲਣਾ ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।
1: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ। ਸੋ ਈਜ਼ੀ।
2: ਫਸਿਆ।
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
5: ਜੀ, ਪ੍ਰੋਗਰਾਮ ਚੱਲ ਰਿਹਾ ਹੈ ਸਜਰੀ ਸਵੇਰ ਤੇ ਸਜਰੀ ਸਵੇਰ ਦੇ ਵੀ ਸਿਲਸਿਲਾ ਮਾਰਨਿੰਗ ਕੁਇਜ਼ ਤੇ 0164-22-43-33 ਡਾਇਲ ਕਰਕੇ ਇੱਕ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਨੇ, ਸਵਾਲ ਪੁੱਛਦੇ ਆ ਉਹਨਾਂ ਤੋਂ। ਹੈਲੋ।
6: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜੀਦਾ ਜੀ, ਮੈਂ ਜਥੇਦਾਰ ਬਾਬਾ ਪਿਆਰਾ ਸਿੰਘ ਪਿੰਡ ਕੋਸ਼ਮੀ ਚ ਬੋਲਣਾ ਭਾਈ
5: ਜੀ। ਬਾਬਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਵੈਸੇ ਨਾ ਇਹ ਪ੍ਰੋਗਰਾਮ ਸਟੂਡੈਂਟਸ ਲਈ ਹੈ ਜੀ, ਮੈਂ ਬਾਰ ਬਾਰ ਕਹਿ ਰਹੀ ਹਾਂ, ਪਰ ਤੁਸੀਂ ਕਹਿ ਕੇ ਤੁਸੀਂ ਪੂਰੀ ਤਿਆਰੀ ਦੇ ਨਾਲ ਆਏ ਹੋ ਤੇ ਖਬਰਾਂ ਵਗੈਰਾ ਸੁਣਦੇ ਹੋ।
6: ਖੇਤੀਬਾੜੀ ਪਰਿਵਾਰ ਨਾਲ ਜੁੜੇ ਹਾਂ, ਜੇ ਕੋਈ ਪੁੱਛ ਲਓ ਕੋਈ ਸਵਾਲ।
5: ਸਵਾਲ ਪੁੱਛ ਰਹੇ ਹਾਂ ਜੀ, ਤੁਹਾਡੇ ਤੋਂ ਸਵਾਲ ਪੁੱਛਣ ਵਾਲਾ ਹੀ ਪ੍ਰੋਗਰਾਮ ਹੈ ਇਹ, ਬਸ ਤੁਸੀਂ ਤਿਆਰ ਹੋ ਜੀ ਜਵਾਬ ਦੇਣ ਦੇ ਲਈ।
6: ਅੱਛਾ, ਚੰਗਾ ਭਾਜੀ, ਸੱਚ ਵਚਨ ਚੰਗਾ, ਬਹੁਤ ਬਹੁਤ ਸ਼ੁਕਰੀਆ ਭਾਜੀ, ਧੰਨਵਾਦ।
5: ਹਾਂਜੀ, ਸਵਾਲ ਹੈ ਤੁਹਾਡੇ ਲਈ। ਪੰਜਾਬ ਦਾ ਕਿਹੜਾ ਸ਼ਹਿਰ ਹਾਲ ਹੀ ਦੇ ਵਿੱਚ ਸਭ ਤੋਂ ਵੱਡੀ ਅਨਾਜ ਮੰਡੀ ਦੇ ਰੂਪ ਦੇ ਵਿੱਚ ਉਭਰਿਆ? ਲਓ ਜੀ, ਫੋਨ ਜਿਹੜਾ ਹੈਗਾ ਉਹਨਾਂ ਦਾ ਕੱਟ ਗਿਆ ਹੈ, ਤੇ ਇਸ ਦਾ ਸਹੀ ਉੱਤਰ ਹੈ ਜੀ ਸਾਡੇ ਸਵਾਲ ਦਾ, ਪੰਜਾਬ ਦਾ ਜਿਹੜਾ ਸ਼ਹਿਰ ਸਭ ਤੋਂ ਵੱਡੀ ਅਨਾਜ ਮੰਡੀ ਦੇ ਰੂਪ ਦੇ ਵਿੱਚ ਉਭਰਿਆ ਹੈ ਜੀ, ਉਹਦਾ ਨਾਮ ਹੈ ਖੰਨਾ। ਤੇ ਮੈਂ ਮਾਈਕ ਤੋਂ ਇੱਕ ਵਾਰ ਫਿਰ ਬੇਨਤੀ ਕਰਾਂਗੀ ਸਾਡੇ ਸਰੋਤਿਆਂ ਨੂੰ ਕਿ ਹੋ ਸਕੇ ਤਾਂ ਵੱਧ ਤੋਂ ਵੱਧ ਜਿਹੜੇ ਸਟੂਡੈਂਟ ਨੇ ਨਾ ਜੀ, ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ, ਜਿਹੜੇ ਕਿਸੇ ਇਮਤਿਹਾਨ ਦੇ ਨਾਲ ਜੁੜੇ ਹੋਏ ਨੇ ਜਾਂ ਕੋਈ ਪੜ੍ਹਾਈ ਕਰ ਰਹੇ ਨੇ, ਜੇ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਗੇ ਤਾਂ ਸਾਨੂੰ ਵੀ ਬਹੁਤ ਵਧੀਆ ਲੱਗੇਗਾ। ਸੋ ਸਾਡੇ ਬਾਕੀ ਸਰੋਤਾ ਜਿਹੜੇ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਫੋਨ ਕਰਦੇ ਨੇ, ਪਲੀਜ਼ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਫੋਨ ਕਰਨ, ਜਿਵੇਂ ਸ਼ਾਮ ਸੁਹਾਣੀ 'ਚ ਕਰ ਲੈਣ, ਸਰੋਤਾ ਮੰਚ 'ਚ ਕਰ ਲੈਣ, ਅਤੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਬੇਨਤੀ ਕਰ ਰਹੇ ਹਾਂ ਕਿ ਸਿਰਫ ਸਟੂਡੈਂਟ ਸਾਨੂੰ ਜਿਹੜੇ ਹੈਗੇ ਆ ਪ੍ਰੋਗਰਾਮ ਦੇ ਵਿੱਚ ਫੋਨ ਕਰਨ, ਤਾਂ ਜੋ ਜਿਹੜੇ ਸਵਾਲ ਅਸੀਂ ਉਲੀਕ ਕੇ ਲੈ ਕੇ ਆਉਣੇ ਆ, ਲਿਖ ਕੇ ਲੈ ਕੇ ਆਉਣੇ ਆ, ਤਿਆਰ ਕਰਦੇ ਆ, ਉਹ ਅਸੀਂ ਉਹਨਾਂ ਤੋਂ ਪੁੱਛ ਸਕੀਏ।

ਜੀ ਪ੍ਰੋਗਰਾਮ ਮਾਰਨਿੰਗ ਕੁਇਜ਼ ਚੱਲ ਰਿਹਾ ਜੀ ਸੱਜਰੀ ਸਵੇਰ ਦੇ ਅੰਤਰਗਤ, ਤੇ ਸਰੋਤਿਆਂ ਨੂੰ ਇੱਕ ਨੰਬਰ ਅਸੀਂ ਹੋਰ ਦੱਸ ਰਹੇ ਹਾਂ ਜੀ, ਤੁਸੀਂ ਇਸ ਨੰਬਰ ਤੇ ਸੰਪਰਕ ਕਰੋ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਨੰਬਰ ਹੈ 0164-292-1547। ਨੰਬਰ ਇੱਕ ਵਾਰ ਮੈਂ ਫੇਰ ਦੁਹਰਾ ਰਹੀ ਹਾਂ ਜੀ, 0164-292-1547। ਇਸ ਨੰਬਰ ਦੇ ਉੱਪਰ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ।

0: ਸੋ ਪ੍ਰੋਗਰਾਮ ਹੈ ਜੀ ਸਵਾਲ ਜਵਾਬ ਦਾ। ਜਿੰਨੀ ਦੇਰ ਫੋਨ ਲਾਈਨ ਦੀ ਆਪਾਂ ਵੇਟ ਕਰ ਰਹੇ ਹਾਂ ਵੀ ਉਹ ਜਲਦੀ ਜਲਦੀ ਸਹੀ ਹੋਵੇ ਤੇ ਅਸੀਂ ਸਵਾਲ ਤੁਹਾਡੇ ਤੋਂ ਪੁੱਛੀਏ, ਪਰ ਨਹੀਂ ਪਤਾ ਕਿੰਨਾ ਟਾਈਮ ਹੋਰ ਲੈ ਲੇਗਾ, ਪਰ ਆਪਾਂ ਸਵਾਲ ਜਵਾਬ ਦਾ ਸਿਲਸਿਲਾ ਨਹੀਂ ਰੁਕਣ ਦਿੰਦੇ। ਚਲੋ ਕੋਈ ਗੱਲ ਨਹੀਂ ਜੀ, ਅੱਜ ਅੱਗੇ ਅਸੀਂ ਸਵਾਲ ਤੁਹਾਡੇ ਤੋਂ ਪੁੱਛਦੇ ਹੁੰਦੇ ਹਾਂ ਤੇ ਤੁਸੀਂ ਉੱਤਰ ਦਿੰਦੇ ਹੁੰਦੇ ਹੋ। ਅੱਜ ਸਵਾਲ ਵੀ ਅਸੀਂ ਪੁੱਛ ਲਾਂਗੇ ਤੇ ਉੱਤਰ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਕਿਉਂਕਿ ਪ੍ਰੋਗਰਾਮ ਹੈ ਜੀ ਜਾਣਕਾਰੀ ਦਾ, ਸਵਾਲ ਜਵਾਬ ਦਾ, ਤੇ ਜਾਣਕਾਰੀ ਕਹਿੰਦੇ ਹੁੰਦੇ ਨਾ ਫਿਰ ਰੁਕਣੀ ਨਹੀਂ ਚਾਹੀਦੀ। ਸੋ ਸਵਾਲ ਜਿਹੜੇ ਅਸੀਂ ਤਿਆਰ ਕੀਤੇ ਸੀ ਉਹਨਾਂ ਦੇ ਵਿੱਚ ਇੱਕ ਸਵਾਲ ਇਹ ਸੀ ਜੀ, ਵਿਸ਼ਵ ਮਗਰਮੱਛ ਦਿਵਸ ਕਦੋਂ ਮਨਾਇਆ ਜਾਂਦਾ ਹੈ? ਵਿਸ਼ਵ ਮਗਰਮੱਛ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਜੀ, ਇਹ ਮਨਾਇਆ ਜਾਂਦਾ ਹੈ 17 ਜੂਨ ਨੂੰ, ਤੇ ਇਸ ਦੀ ਸਥਾਪਨਾ ਜਿਹੜੀ ਹੋਈ ਸੀ ਉਹ 2017 ਦੇ ਵਿੱਚ ਕ੍ਰੋਕੋਡਾਇਲ ਰਿਸਰਚ ਕੋਲਿਸਨ ਤੇ ਬੇਲੀ ਚਿੜੀਆਘਰ ਵੱਲੋਂ ਕੀਤੀ ਗਈ ਸੀ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸ

ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਵਰਕ ਪਰਮਿਟ ਤੇ PR ਸੰਬੰਧੀ। ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379 63306। ਈਮੇਲ ID ਹੈ AIRFM.BTI@gmail.com। ਸੰਪਰਕ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78379 63306।

ਜੀ ਪ੍ਰੋਗਰਾਮ ਦੇ ਵਿੱਚ ਜਿਹੜਾ ਸੀ ਅਗਲਾ ਸਵਾਲ ਪੁੱਛਣਾ ਸੀ ਜੀ, ਉਹ ਸਵਾਲ ਸੀ ਜੀ, ਵਿਸ਼ਵ ਸਮੁੰਦਰ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? ਲਓ ਜੀ ਸਰੋਤਾ ਤਾਂ ਹੁਣ ਟੈਲੀਫੋਨ ਲਾਈਨ ਤੇ ਨਹੀਂ ਹੈਗੇ ਤੇ ਉੱਤਰ ਵੀ ਅਸੀਂ ਦੱਸਣਾ ਇਸ ਗੱਲ ਦਾ। ਇਸ ਦਾ ਉੱਤਰ ਹੈ ਜੀ 8 ਜੂਨ। ਇਹ ਦਿਨ ਜਿਹੜਾ ਦਿਨ ਹੈ ਜੀ, ਇਹ ਜੀਵਨ ਜੈਵ ਵਿਭਿੰਨਤਾ, ਜਲਵਾਯੂ ਨਿਯਮਨ ਤੇ ਰੋਜੀ ਰੋਟੀ ਨੂੰ ਕਾਇਮ ਰੱਖਣ ਵਿੱਚ ਸਮੁੰਦਰਾਂ ਦੀ ਮਹੱਤਤਾ ਨੂੰ ਉਜਾਗਰ ਕਰਦਾ ਗਾ। ਤੇ ਵਿਸ਼ਵ ਸਮੁੰਦਰ ਦਿਵਸ 2026 ਦਾ ਥੀਮ ਵੀ ਕੀ ਥੀਮ ਹੈ ਜੀ ਇਸ ਵਾਰ ਦਾ? ਇਸ ਦਾ ਥੀਮ ਹੈ ਜੀ ਸਟਰੋਂਗ ਮੈਰਿਨ ਪ੍ਰੋਟੈਕਟਡ ਏਰੀਆਸ ਫਾਰ ਆਰ ਬਲੂ ਪਲੈਨਟ, ਯਾਨੀ ਕਿ ਸਾਡੇ ਨੀਲੇ ਗ੍ਰਹਿ ਲਈ ਮਜ਼ਬੂਤ ਸਮੁੰਦਰੀ ਸੁਰੱਖਿਆ ਖੇਤਰ।

0: ਸਰੋਤਿਓ, ਅੱਜ ਸ਼ਾਮ 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਵੇਗਾ ਫਿਲਮੀ ਅਦਾਕਾਰਾ ਸੋਨਾਲੀ ਬੇਂਦਰੇ ਤੇ, ਜਿਸ ਦੇ ਵਾਚਕ ਹੋਣਗੇ ਸੀਮਾ ਕਟਾਰੀਆ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ ਅੱਜ ਸ਼ਾਮ 7 ਵਜੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਸਿਲਸਿਲਾ ਅਫਸਾਨੇ ਔਰ ਤਰਾਨੇ।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
3: जी, प्रोग्राम सजरी सवेर ते स्टूडियो दी घड़ी दे अनुसार समा 7:45 ते 12 सेकंड दा सिलसिला सवाल जवाब दा। सवाल साडा अगला सी जी, राहवीर योजना किस मंत्रालय द्वारा शुरू कीती गई सी? ਇਸ ਸਵਾਲ ਦਾ ਉੱਤਰ ਹੈ ਜੀ, ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ। ਤੇ ਇਸ ਯੋਜਨਾ ਦਾ ਉਦੇਸ਼ ਭਾਰਤ ਭਰ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਨੂੰ ਬਿਹਤਰ ਬਣਾਉਣਾ, ਜਾਨਾਂ ਬਚਾਉਣਾ ਤੇ ਸੜਕ ਸੁਰੱਖਿਆ ਜਾਗਰੂਕਤਾ ਨੂੰ ਮਜ਼ਬੂਤ ਕਰਨਾ ਹੈ। ਤੇ ਸਾਡਾ ਅਗਲਾ ਸਵਾਲ ਸੀ ਜੀ, ਦੁਨੀਆਂ ਦਾ ਸਭ ਤੋਂ ਉੱਚਾ ਪਾਣੀ ਹੇਠਲਾ ਮਨੁੱਖੀ ਢੇਰ ਕਿਸ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਬਣਾਇਆ ਗਿਆ ਸੀ? ਤੇ ਸਾਡੇ ਇਸ ਸਵਾਲ ਦਾ ਉੱਤਰ ਹੈ ਜੀ, ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਉੱਤੇ। ਤੇ ਜਿਹੜਾ ਸੀ ਅਗਲਾ ਸਵਾਲ ਪੁੱਛਣਾ ਸੀ ਸਾਡੇ ਸਰੋਤਿਆਂ ਤੋਂ, ਉਹ ਸਵਾਲ ਹੈ ਜੀ, ਮਾਰਸ਼ਲ ਟਾਪੂ ਜੋ ਕਿ ਸੁਰਖੀਆਂ ਦੇ ਵਿੱਚ ਹੈ, ਕਿਸ ਸਮੁੰਦਰ ਦੇ ਵਿੱਚ ਸਥਿਤ ਹੈ? ਸਾਡੇ ਇਸ ਸਵਾਲ ਦਾ ਉੱਤਰ ਹੈ ਜੀ, ਪ੍ਰਸ਼ਾਂਤ ਮਹਾਂਸਾਗਰ।

ਜੀ ਪ੍ਰੋਗਰਾਮ ਦੇ ਵਿੱਚ ਜਿਹੜਾ ਸੀ ਅਗਲਾ ਸਵਾਲ ਪੁੱਛਣਾ ਸੀ ਸਾਡੇ ਸਰੋਤਿਆਂ ਤੋਂ ਸੀ ਜੀ, ਇਕਲਵਿਆ ਮਾਡਲ ਰਿਹਾਇਸ਼ੀ ਸਕੂਲ ਕਿਸ ਮੰਤਰਾਲੇ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ? ਇਸ ਦਾ ਉੱਤਰ ਹੈ ਜੀ ਮਿਨਿਸਟਰੀ ਆਫ ਟ੍ਰਾਈਬਲ ਅਫੇਅਰ, ਯਾਨੀ ਕਿ ਕਬਾਇਲੀ ਮਾਮਲਿਆਂ ਦਾ ਮੰਤਰਾਲਾ। ਅਤੇ ਇਸ ਯੋਜਨਾ ਦਾ ਮੁੱਖ ਉਦੇਸ਼ ਸੀ ਜੀ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਨੂੰ ਮਿਆਰੀ ਰਿਹਾਇਸ਼ੀ ਸਿੱਖਿਆ ਪ੍ਰਦਾਨ ਕਰਨਾ। ਅਤੇ ਜੋ ਅਗਲਾ ਸਵਾਲ ਸੀ ਸਾਡੇ ਸਰੋਤਿਆਂ ਤੋਂ ਪੁੱਛਣਾ ਸੀ ਜੀ ਉਹ ਸੀ ਜੀ ਈ ਜਾਗ੍ਰਿਤੀ ਹਾਲ ਹੀ ਵਿੱਚ ਰਾਸ਼ਟਰੀ ਈ ਗਵਰਨੈਂਸ ਪੁਰਸਕਾਰ ਜਿੱਤਣ ਲਈ ਖਬਰਾਂ 'ਚ ਹੈ, ਇਹ ਕਿਸ ਵਿਭਾਗ ਦੁਆਰਾ ਲਾਂਚ ਕੀਤੀ ਗਈ ਸੀ? ਇਸ ਦਾ ਉੱਤਰ ਹੈ ਜੀ ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰ, ਯਾਨੀ ਕਿ ਖਪਤਕਾਰ ਮਾਮਲੇ ਵਿਭਾਗ। ਅਤੇ ਅਗਲਾ ਸਵਾਲ ਜੀ ਜੋ ਸਾਡੇ ਸਰੋਤਿਆਂ ਤੋਂ ਅਸੀਂ ਪੁੱਛਣਾ ਸੀ ਉਹ ਸੀ ਜੀ ਨਵੀਂ ਦਿੱਲੀ ਦੇ ਰਾਸ਼ਟਰੀ ਜੂਲੋਜੀਕਲ ਪਾਰਕ ਵਿਖੇ ਹਾਲ ਹੀ ਵਿੱਚ ਲਾਂਚ ਕੀਤੀ ਗਈ ਸਮਾਰਟ ਡਿਜੀਟਲ ਚਿੜੀਆਘਰ ਗਾਈਡ ਦਾ ਕੀ ਨਾਮ ਹੈ? ਇਸ ਸਵਾਲ ਦਾ ਉੱਤਰ ਹੈ ਜੀ NZP ਸਾਥੀ ਐਪ।

ਉਹ ਸ਼ਾਇਰ ਜਿਸ ਨੇ ਇਸ਼ਕ ਨੂੰ ਰਵਾਇਆ ਵੀ, ਗਾਇਆ ਵੀ ਅਤੇ ਜੀਆ ਵੀ। ਜੀ ਸਰੋਤਿਓ, ਮਿਤੀ 28 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ 3।

0: प्रोग्राम दे वाचक ते निर्माता निर्देशक बलजीत शर्मा, संपादन ममता अरोड़ा। ता फिर सुनना ना भूलना, मिति 28 जून दिन एतवार शाम 5 बजे प्रोग्राम बातां पुराने पंजाब दियां।
1: जी प्रोग्राम चल रहा है सजरी सवेर ते स्टूडियो दी घड़ी दे अनुसार 7:53 ते 25 सैकेंड दा समा हो रहा है। ਅਤੇ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਅਸੀਂ ਸਰੋਤਿਆਂ ਨੂੰ ਦੱਸਦੇ ਹਾਂ ਕਿ ਅਸੀਂ ਹੋਰ ਕਿਹੜੇ ਸਵਾਲ ਪੁੱਛਣੇ ਸੀ, ਉਹ ਉਹਨਾਂ ਨਾਲ ਸਾਂਝੇ ਕਰ ਲੈਂਦੇ ਹਾਂ। ਸਾਡੇ ਜਿਹੜੇ ਅਗਲੇ ਸਵਾਲ ਸੀ ਸਾਡੇ ਸਰੋਤਿਆਂ ਨਾਲ ਸਾਂਝੇ ਕਰਨੇ ਸੀ ਜੀ, ਉਹਨਾਂ ਵਿੱਚੋਂ ਇੱਕ ਸਵਾਲ ਇਹ ਵੀ ਸੀ, ਖੇਤਰਫਲ ਦੇ ਪੱਖੋਂ ਪੰਜਾਬ ਦਾ ਵੱਡਾ ਜ਼ਿਲ੍ਹਾ ਕਿਹੜਾ ਹੈ? ਇਸ ਦਾ ਉੱਤਰ ਹੈ ਜੀ ਲੁਧਿਆਣਾ। ਅਤੇ ਖੇਤਰਫਲ ਦੇ ਪੱਖੋਂ ਪੰਜਾਬ ਦਾ ਛੋਟਾ ਜ਼ਿਲ੍ਹਾ ਕਿਹੜਾ ਹੈ? ਇਸ ਦਾ ਉੱਤਰ ਹੈਗਾ ਜੀ ਮੋਹਾਲੀ।

ਜੀ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਗਾਏ ਇਸੇ ਗੀਤ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦਾ ਵੇਲਾ ਮੁੱਕਦਾ ਹੈ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਅਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਖਜੀਤ ਨੂੰ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਖਤਮ ਕਰਨ ਦੀ ਦਿਓ ਆ ਗਿਆ। ਧੰਨਵਾਦ।

0: यूके एग्रीमेंट इज अ टेम्पलेट।
1: ब्रिटेन के साथ हुआ समझौता बहुत ही व्यापक है। ये सिर्फ टैरिफ और रूल्स ऑफ ओरिजिन तक ही सीमित नहीं है, न ही केवल सामान और सेवाओं के व्यापार के बारे में है। इसमें प्रौद्योगिकी, शिक्षा, संस्कृति और कला क्षेत्र में सहयोग भी शामिल है। इसका उद्देश्य दोनों देशों की बेहतरीन चीजों को एक दूसरे तक पहुंचाना है। ये एक निष्पक्ष, समान और बहुत संतुलित समझौता है।
2: ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ ਗਾਂਧੀ ਨਗਰ ਸਥਿਤ ਮਹਾਤਮਾ ਮੰਦਰ ਤੋਂ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਇਹ ਸੇਵਾ ਸ਼ੁਰੂ ਵਿੱਚ ਰਾਜ ਦੇ 14 ਵੱਡੇ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਜਾਏਗੀ। ਸ੍ਰੀ ਸ਼ਾਹ ਕਈ ਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਅਤੇ ਸਮੀਖਿਆ ਮੀਟਿੰਗਾਂ ਕਰਨ ਲਈ ਗੁਜਰਾਤ ਦੇ 3 ਦਿਨਾਂ ਦੌਰੇ ਤੇ ਨੇ। ਮੁੱਖ ਮੰਤਰੀ ਭੁਪਿੰਦਰ ਪਟੇਲ, ਉਪ ਮੁੱਖ ਮੰਤਰੀ ਹਰੀਸ਼ ਸੰਘਵੀ, ਸਹਿਕਾਰੀ ਖੇਤਰ ਦੇ ਨੁਮਾਇੰਦੇ ਅਤੇ 4,000 ਤੋਂ ਵੱਧ ਡਰਾਈਵਰ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਸ਼ਾਨਦਾਰੀ ਕਾਰਗੁਜ਼ਾਰੀ ਦਿਖਾਉਣ ਵਾਲੇ ਡਰਾਈਵਰਾਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ। ਸਹਿਕਾਰ ਟੈਕਸੀ ਕੋਆਪਰੇਟਿਵ ਲਿਮਿਟਡ ਵੱਲੋਂ ਅਮੂਲ, ਇਫਕੋ ਅਤੇ ਨਾਬਾਰਡ ਸਮੇਤ 8 ਪ੍ਰਮੁੱਖ ਸਹਿਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਭਾਰਤ ਟੈਕਸੀ ਡਰਾਈਵਰਾਂ ਨੂੰ ਸਿੱਧੇ ਤੌਰ ਤੇ ਵੱਧ ਤੋਂ ਵੱਧ ਵਿੱਤੀ ਲਾਭ ਪਹੁੰਚਾਉਣ ਲਈ ਜ਼ੀਰੋ ਕਮਿਸ਼ਨ ਮਾਡਲ ਤੇ ਕੰਮ ਕਰਦੀ ਹੈ। ਅਯੋਧਿਆ ਦੀ ਇੱਕ ਅਦਾਲਤ ਨੇ ਰਾਮ ਮੰਦਰ ਦਾਨ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 8 ਮੁਲਜ਼ਮਾਂ ਨੂੰ 29 ਜੂਨ ਤੱਕ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਯੋਧਿਆ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਸਰਕਾਰੀ ਵਕੀਲ KC ਵਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਿਰਾਸਤ ਦੀ ਮਿਆਦ 29 ਜੂਨ ਤੱਕ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਸ੍ਰੀ ਵਰਮਾ ਨੇ ਕਿਹਾ ਕਿ ਮੁਲਜ਼ਮਾਂ ਤੋਂ 79,85,000 ਰੁਪਏ ਤੋਂ ਵੱਧ ਦੀ ਰਕਮ ਬਰਾਮਦ ਕੀਤੀ ਗਈ ਹੈ। ਇੱਕ ਮੁਲਜ਼ਮ ਸੁਭਾਸ਼ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ, ਹਾਲਾਂਕਿ ਉਹ ਸਾਜ਼ਿਸ਼ ਵਿੱਚ ਸ਼ਾਮਲ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਅਜੀਤ ਕੁਮਾਰ ਮੋਹੰਤੀ ਨੇ ਤਾਮਿਲਨਾਡੂ ਦੇ ਕਲਪੱਕਮ ਵਿੱਚ ਇੰਦਰਾ ਗਾਂਧੀ ਸੈਂਟਰ ਫਾਰ ਆਟੋਮੈਟਿਕ ਰਿਸਰਚ ਵਿਖੇ ਦੁਨੀਆ ਦੀ ਪਹਿਲੀ ਹਾਈਡਰੋਜਨ ਉਤਪਾਦਨ ਸਹੂਲਤ ਦਾ ਉਦਘਾਟਨ ਕੀਤਾ ਹੈ। ਇਹ ਸਹੂਲਤ ਫਾਸਟ ਬਰੀਡਰ ਟੈਸਟ ਰਿਐਕਟਰ ਤੋਂ ਪਰਮਾਣੂ ਤਾਪ ਦੀ ਵਰਤੋਂ ਕਰਦੇ ਹੋਏ ਇੱਕ ਕੋਪਰ ਕਲੋਰੀਨ ਥਰਮੋਕੈਮੀਕਲ ਪ੍ਰਕਿਰਿਆ ਦੁਆਰਾ ਸੰਚਾਲਿਤ ਹੈ। ਡਾਕਟਰ ਮੋਹੰਤੀ ਨੇ ਕਿਹਾ ਕਿ ਹਾਈਡਰੋਜਨ ਵਰਗੀਆਂ ਉਭਰੀਆਂ ਸਾਫ਼ ਸੁਥਰੀਆਂ ਊਰਜਾ ਤਕਨਾਲੋਜੀਆਂ ਨਾਲ ਪ੍ਰਮਾਣੂ ਊਰਜਾ ਦਾ ਏਕੀਕਰਨ ਇੱਕ ਟਿਕਾਊ ਊਰਜਾ ਭਵਿੱਖ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਪ੍ਰਮਾਣੂ ਊਰਜਾ ਵਿੱਚ ਕਾਰਬਨ ਮੁਕਤ ਅਤੇ ਭਰੋਸੇਮੰਦ ਬਿਜਲੀ ਪ੍ਰਦਾਨ ਕਰਨ ਦੀ ਸਮਰੱਥਾ ਹੈ। ਇਹ ਹਾਈਡਰੋਜਨ ਉਤਪਾਦਨ ਸਹੂਲਤ ਬਾਬਾ ਪ੍ਰਮਾਣੂ ਖੋਜ ਕੇਂਦਰ ਵੱਲੋਂ ਸਵਦੇਸ਼ੀ ਤੌਰ ਤੇ ਵਿਕਸਿਤ ਕੀਤੀ ਗਈ ਹੈ। ਵੈਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਇਸ ਆਫਤ ਵਿੱਚ ਲਗਭਗ 3,000 ਲੋਕ ਜ਼ਖਮੀ ਵੀ ਹੋਏ ਨੇ। ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਨੇ ਅਤੇ ਮਲਬੇ ਤੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਵੈਨੇਜ਼ੁਏਲਾ 'ਚ 7.2 ਅਤੇ 7.5 ਤੀਬਰਤਾ ਦੇ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ। ਅੰਤਰਿਮ ਰਾਸ਼ਟਰਪਤੀ ਡੈਲਸੀ ਰੋਡਰਿਕਸ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਕਈ ਦੇਸ਼ਾਂ ਨੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਭਾਰਤ ਨੇ ਵੀ ਵੈਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲ ਤੋਂ ਬਾਅਦ ਓਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਤਹਿਤ ਕੱਲ੍ਹ ਰਾਹਤ ਸਮੱਗਰੀ ਅਤੇ 41 ਮੈਂਬਰੀ ਬਚਾਅ ਟੀਮ ਭਾਰਤੀ ਹਵਾਈ ਫੌਜ ਦੇ 2 ਜਹਾਜ਼ਾਂ ਰਾਹੀਂ ਭੇਜੀ ਗਈ। ਰਾਹਤ ਸਮੱਗਰੀ ਵਿੱਚ ਡਾਕਟਰੀ ਅਮਲਾ, ਭਾਰਤੀ ਫੌਜ ਦੀ ਇੱਕ ਫੀਲਡ ਹਸਪਤਾਲ ਯੂਨਿਟ, ਡਾਕਟਰੀ ਉਪਕਰਨ, ਦਵਾਈਆਂ ਅਤੇ ਹੋਰ ਜ਼ਰੂਰੀ ਸਪਲਾਈ ਸ਼ਾਮਲ ਹੈ। 41 ਮੈਂਬਰੀ ਬਚਾਅ ਟੀਮ ਵਿੱਚ ਡਾਕਟਰੀ ਪੇਸ਼ੇਵਰ ਦੇ ਨਾਲ ਤਜਰਬੇਕਾਰ ਬਚਾਅ ਕਰਮਚਾਰੀ ਵੀ ਸ਼ਾਮਲ ਨੇ। ਪ੍ਰਕਿਰਤੀ ਕੀ ਬਾਤ ਆਕਾਸ਼ਵਾਣੀ ਕੇ ਸਾਥ ਲੜੀ ਦੇ ਹਿੱਸੇ ਵਜੋਂ ਅੱਜ ਛੱਤੀਸਗੜ੍ਹ ਦੇ ਗਾਰਬੇਜ ਕੈਫੇ ਤੇ ਇੱਕ ਚਰਚਾ ਪੇਸ਼ ਕੀਤੀ ਜਾਏਗੀ। ਅੰਬਿਕਾਪੁਰ ਨਗਰ ਨਿਗਮ ਵੱਲੋਂ ਚਲਾਇਆ ਜਾ ਰਿਹਾ ਕੈਫੇ ਪਲਾਸਟਿਕ ਦੇ ਕੂੜੇ ਦੇ ਬਦਲੇ ਭੋਜਨ ਪ੍ਰਦਾਨ ਕਰਦਾ ਹੈ। ਪ੍ਰੋਗਰਾਮ ਵਿੱਚ ਗਾਰਬੇਜ ਕੈਫੇ ਦੇ ਇੰਚਾਰਜ ਰਿਤੇਸ਼ ਸੈਣੀ ਨਾਲ ਗੱਲਬਾਤ ਕੀਤੀ ਜਾਏਗੀ। ਇਹ ਪ੍ਰੋਗਰਾਮ ਅੱਜ ਸ਼ਾਮੀ 5:10 ਤੇ ਆਕਾਸ਼ਵਾਣੀ ਗੋਲਡ ਤੇ ਸੁਣਿਆ ਜਾ ਸਕਦਾ ਹੈ। ਇਹ ਨਿਊਜ਼ ਔਨ ਏਅਰ ਐਪ ਅਤੇ ਨਿਊਜ਼ ਔਨ ਏਅਰ ਆਫੀਸ਼ੀਅਲ ਯੂਟਿਊਬ ਚੈਨਲ ਤੇ ਵੀ ਉਪਲਬਧ ਹੋਏਗਾ। ਇਸ ਦਾ ਮੁੜ ਪ੍ਰਸਾਰਣ ਕੱਲ ਸਵੇਰੇ 9:10 ਤੇ ਕੀਤਾ ਜਾਏਗਾ।
3: मन की बात में जब प्रधानमंत्री मोदी जी ने इसका उल्लेख किया उसके बाद क्या प्रभाव पड़ा?
4: उसके बाद ये प्रभाव पड़ा कि इतने बड़े प्लेटफॉर्म पे अंबिकापुर का नाम आना, उससे बहुत सारे लोग थे जो गार्बेज कैफे के बारे में जान पाए।
5: हमारे यहाँ डोर टू डोर कलेक्शन हो रहा है, प्रतिदिन 50-55 टन कचड़े का हम प्रोसेसिंग कर रहे हैं। विश्व के समस्त देशों तक गार्बेज कैफे वर्ड जो है वो अंबिकापुर से वहां तक पहुंच गया।
6: प्रकृति की बात आकाशवाणी के साथ।
2: ਮਰਦਾਂ ਦੇ FIH ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਲੰਡਨ ਦੇ ਲੀ ਵੈਲੀ ਹਾਕੀ ਸੈਂਟਰ ਵਿੱਚ ਪਹਿਲੇ ਕੁਆਟਰ ਵਿੱਚ ਅਬੂ ਬਕਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਪਾਕਿਸਤਾਨ ਨੂੰ ਲੀਡ ਦਵਾਈ। ਦੂਜੇ ਕੁਆਟਰ ਵਿੱਚ ਸੁਖਜੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਦੇ ਗੋਲਾਂ ਨੇ ਮੈਚ ਦਾ ਪਾਸਾ ਪਲਟ ਦਿੱਤਾ। ਫਿਰ ਹਾਰਦਿਕ ਸਿੰਘ, ਜੁਗਰਾਜ ਸਿੰਘ, ਅਭਿਸ਼ੇਕ ਅਤੇ ਰਾਜਪਾਲ ਪਾਲ ਨੇ ਤੀਜੇ ਕੁਆਟਰ ਵਿੱਚ 4 ਗੋਲ ਕੀਤੇ।

0: ਦਿਲਪ੍ਰੀਤ ਸਿੰਘ ਨੇ ਚੌਥੇ ਕੁਆਟਰ ਵਿੱਚ 7ਵਾਂ ਗੋਲ ਕੀਤਾ। ਕੱਲ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ। ਆਇਰਲੈਂਡ ਨੇ ਕੱਲ ਬੈਲਫਾਸਟ ਵਿੱਚ 2 ਮੈਚਾਂ ਦੀ 2020 ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਆਇਰਲੈਂਡ ਦੀ ਭਾਰਤ ਉੱਤੇ ਪਹਿਲੀ ਜਿੱਤ ਹੈ। 183 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਭਾਰਤੀ ਟੀਮ 19 ਓਵਰਾਂ ਵਿੱਚ 148 ਦੌੜਾਂ ਹੀ ਬਣਾ ਸਕੀ। ਜੰਮੂ ਕਸ਼ਮੀਰ ਵਿੱਚ ਸਲਾਨਾ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਬਲਾਂ ਵੱਲੋਂ ਗਸ਼ਤ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਪੁਲਿਸ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ CISF ਅਤੇ ਸੀਮਾ ਸੁਰੱਖਿਆ ਬਲ BSF ਦੇ ਸਹਿਯੋਗ ਨਾਲ ਅਰਨੀਆਂ ਸਰਹੱਦੀ ਇਲਾਕੇ ਰਥਾਨਾ ਸਲੇਹਰ ਚੱਕ ਜਗਤੂ ਅਤੇ ਹੋਰ ਇਲਾਕਿਆਂ ਵਿੱਚ ਨਿਗਰਾਨੀ ਵਧਾ ਦਿੱਤੀ ਹੈ। ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਤੇ ਵੀ ਚੌਕਸੀ ਵਧਾਈ ਜਾ ਰਹੀ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਹਫ਼ਤੇ 96.30 ਕਰੋੜ ਡਾਲਰ ਵੱਧ ਕੇ 672 ਅਰਬ ਡਾਲਰ ਤੋਂ ਵੱਧ ਹੋ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਅਨੁਸਾਰ ਇਹ ਵਾਧਾ ਮੁੱਖ ਤੌਰ ਤੇ ਸੋਨੇ ਦੇ ਭੰਡਾਰ ਵਿੱਚ ਵਾਧੇ ਕਾਰਨ ਹੋਇਆ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ ਤੇ ਹੋਣਗੇ। ਉਹ ਸੈਸ਼ਲਸ ਦੇ ਰਾਸ਼ਟਰੀ ਦਿਵਸ ਤੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣਗੇ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਭਾਰਤ ਨੇ ਪ੍ਰਮਾਣੂ ਰਿਐਕਟਰ ਤੋਂ ਪੈਦਾ ਤਾਪ ਦੀ ਵਰਤੋਂ ਕਰਨ ਵਾਲਾ ਦੁਨੀਆ ਦਾ ਪਹਿਲਾ ਹਾਈਡਰੋਜਨ ਉਤਪਾਦਨ ਕੇਂਦਰ ਵਿਕਸਿਤ ਕੀਤਾ ਹੈ। ਵੈਨਜ਼ੂਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਭਾਰਤ ਨੇ ਸਹਾਇਤਾ ਲਈ ਓਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ ਤੇ ਮਰਦਾਂ ਦੇ FIH ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
2: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਐਪ ਨਿਊਜ਼ ਔਨ AIR। ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਹੋ ਰਿਹਾ ਜੀ 8:40 ਤੇ ਨਾਲ ਹੀ ਸਮਾਂ ਹੋ ਰਿਹਾ ਜੀ ਸਾਡੇ ਅੱਜ ਦੇ ਅਗਲੇ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਤੁਸੀਂ ਸੁਣੋਗੇ ਕੁਝ ਦੇਸ਼ ਭਗਤੀ ਦੇ ਗੀਤ। ਦੇਸ਼ ਭਗਤੀ ਦੇ ਗੀਤਾਂ ਦੀ ਲੜੀ ਦੇ ਵਿੱਚ ਅਸੀਂ ਪਹਿਲਾ ਗੀਤ ਅੱਜ ਸੁਣਦੇ ਹਾਂ ਜਿਸ ਨੂੰ ਆਵਾਜ਼ਾਂ ਦਿੱਤੀਆਂ ਹਨ ਮਹਿੰਦਰ ਕਪੂਰ ਅਤੇ ਉਹਨਾਂ ਦੇ ਸਾਥੀਆਂ ਨੇ। ਫਿਲਮ ਹੈ ਜੀ ਕ੍ਰਾਂਤੀ, ਗੀਤ ਰਚਨਾ ਸੰਤੋਸ਼ ਆਨੰਦ ਦੀ ਤੇ ਗੀਤ ਨੂੰ ਸੰਗੀਤ ਦਿੱਤਾ ਹੈ ਲਕਸ਼ਮੀ ਕਾਂਤ ਪਿਆਰੇ ਲਾਲ ਜੀ।

ਹਾਂਜੀ, ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਦੇਸ਼ ਭਗਤੀ ਦਾ ਅਗਲਾ ਗੀਤ, ਜਿਸ ਨੂੰ ਗਾਇਆ ਹੈ ਹਰੀਹਰਨ, ਕਵਿਤਾ ਕ੍ਰਿਸ਼ਨਾ ਮੂਰਤੀ, ਅਦਿੱਤਿਆ ਅਤੇ ਸ਼ੰਕਰ ਮਹਾਦੇਵਨ ਨੇ। ਗੀਤ ਰਚਨਾ ਆਨੰਦ ਬਖਸ਼ੀ ਤੇ ਗੀਤ ਨੂੰ ਸੰਗੀਤ ਦਿੱਤਾ ਹੈ ਨਦੀਮ ਸ਼ਰਵਨ। ਫਿਲਮ ਦਾ ਨਾਮ ਹੈ ਜੀ ਪਰਦੇਸ।

ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬੀ ਦਾ ਸਮਾਂ ਸਮਾਪਤ ਹੁੰਦਾ ਹੈ ਜੀ। ਮੈਨੂੰ ਜਸਵਿੰਦਰ ਕੌਰ ਨੂੰ ਪ੍ਰੋਗਰਾਮ ਨੂੰ ਖਤਮ ਕਰਨ ਦੀ ਦਿਓ ਆਗਿਆ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਹੋ ਰਿਹਾ ਜੀ 8:59:49। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ 9 ਵਜੇ ਤੁਸੀਂ 9 ਵਜੇ ਤੋਂ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

0: ਕੀਤੀ ਤੇ ਉਸ ਦੀ ਪ੍ਰਾਪਤੀ ਵੀ ਮੈਨੂੰ ਹੋਈ ਹੈ। ਜਦ ਭਗਤਾਂ ਦੀ ਬਾਣੀ ਦਾ ਜ਼ਿਕਰ ਆਉਂਦਾ ਹੈ ਤਾਂ ਸਨ 800 ਤੋਂ ਲੈ ਕੇ ਸਨ 1700 ਤੱਕ ਚੱਲੀ ਭਗਤੀ ਲਹਿਰ ਦਾ ਇਤਿਹਾਸ ਸਾਹਮਣੇ ਆ ਜਾਂਦਾ ਹੈ। ਜਦ ਭਗਤੀ ਲਹਿਰ ਦਾ ਮੁੱਢ ਬੱਝਾ, ਭਗਤੀ ਲਹਿਰ ਦੇ ਦਰਸ਼ਨ ਪ੍ਰਾਚੀਨ ਵੈਦਿਕ ਸਾਹਿਤ ਵਿੱਚ ਵੀ ਕੀਤੇ ਜਾ ਸਕਦੇ ਨੇ। ਉਸ ਵਕਤ ਜਾਤੀਵਾਦ ਤੇ ਕਰਮਕਾਂਡੀ ਅਵਸਥਾਵਾਂ ਨੇ ਸਮਾਜ ਵਿੱਚ ਆਪਣੀ ਥਾਂ ਬਣਾ ਲਈ ਸੀ। ਸਮਾਜ ਦੇ ਇੱਕ ਵਰਗ ਨੂੰ ਹੀਣ ਭਾਵਨਾ ਤੇ ਕਾਣੀ ਵੰਡ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਭਗਤ ਕਬੀਰ ਜੀ ਨੇ ਸਮੂਹ ਚੁਣੌਤੀਆਂ ਦਾ ਸਾਹਮਣਾ ਪੂਰੀ ਦਲੇਰੀ ਤੇ ਹਿੰਮਤ ਨਾਲ ਕੀਤਾ। ਆਪ ਸਤਿਕਾਰਤ ਭਗਤ ਸਨ ਜਿਨ੍ਹਾਂ ਨੇ ਸੇਵਾ, ਸਿਮਰਨ ਤੇ ਬੰਦਗੀ ਰਾਹੀਂ ਉਸ ਇੱਕ ਸਰਗੁਣ ਸਰੂਪ ਪ੍ਰਭੂ ਨੂੰ ਜਾਣਿਆ ਤੇ ਗੁਰੂ ਸਾਹਿਬਾਨ ਵੱਲੋਂ ਉਹਨਾਂ ਦੁਆਰਾ ਕੀਤੀ ਰਚਨਾ ਨੂੰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕੀਤਾ ਗਿਆ ਤਾਂ ਉਹਨਾਂ ਸਮੂਹ ਭਗਤਾਂ ਦਾ ਇਹ ਸਿਧਾਂਤ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆ ਗਿਆ ਕਿ ਸਮਾਜ ਅੰਦਰ ਕਰਮਕਾਂਡੀ ਤੇ ਫੋਕਟ ਕਰਮਾਂ ਲਈ ਕੋਈ ਥਾਂ ਨਹੀਂ ਹੈ। ਇਹਨਾਂ ਇਨਕਲਾਬੀ ਭਗਤ ਜਨਾਂ ਨੇ ਇਸ ਸਿਧਾਂਤ ਤੇ ਡਟ ਕੇ ਪਹਿਰਾ ਦਿੱਤਾ ਕਿ ਪਰਮਾਤਮਾ ਇੱਕ ਹੈ, ਸਿਰਫ ਤੇ ਸਿਰਫ ਇੱਕ ਦੀ ਹੀ ਆਰਾਧਨਾ ਕੀਤੀ ਜਾਣੀ ਹੈ। ਹੋਰ ਕੋਈ ਵੀ ਸ਼ਕਤੀ ਉਸ ਅਕਾਲ ਪੁਰਖ ਦੇ ਤੁਲ ਨਹੀਂ ਹੈ। ਉਹਨਾਂ ਨੇ ਆਪਣੇ ਬੋਲਾਂ ਨੂੰ ਸਿਰਫ ਕਥਨ ਦੇ ਵਿੱਚ ਹੀ ਨਹੀਂ ਸਗੋਂ ਲਿਖਤ ਦੇ ਰੂਪ ਵਿੱਚ ਵੀ ਸਮਾਜ ਵਿੱਚ ਰੱਖਿਆ ਤੇ ਉਹਨਾਂ ਦੇ ਬੋਲ ਸਦੀਵੀ ਰੂਪ ਦੇ ਵਿੱਚ ਅਮਰ ਹੋ ਗਏ। ਕਬੀਰ ਸਾਹਿਬ ਦੀ ਬਾਣੀ ਬਾਰੇ ਅਵਤਾਰ ਸਿੰਘ ਕਹਿੰਦੇ ਨੇ,
1: ਮੈਂ ਉਹਦੇ ਵਿੱਚ ਦੋ ਹੀ ਨੁਕਤੇ ਤੁਹਾਡੇ ਸਾਹਮਣੇ ਰੱਖੂੰਗਾ। ਇੱਕ ਤਾਂ ਦੇਖੋ, ਜੇ ਸੱਚ ਹਮੇਸ਼ਾ ਹੈ, ਸਰਵ ਵਿਆਪਕ ਹੈ, ਤਾਂ ਦੁਨੀਆਂ ਦਾ ਹਰ ਬੰਦਾ, ਉਹ ਚਾਹੇ ਗੋਰਾ, ਚਾਹੇ ਕਾਲਾ ਆ, ਚਾਹੇ ਭਾਰਤੀ ਆ, ਚਾਹੇ ਪੂਰਬੀ ਆ, ਚਾਹੇ ਪੱਛਮੀ ਆ, ਚਾਹੇ ਪੰਜਾਬੀ ਆ, ਚਾਹੇ ਕਿਸੇ ਵੀ ਥਾਂ ਦਾ ਆ, ਉਹ ਇੱਕ ਆ। ਕਿਉਂਕਿ ਪਰਮਾਤਮਾ ਉਹ ਮੰਨਦੇ ਆ ਵੀ ਕਣ ਕਣ ਵਿੱਚ ਵੱਸਦਾ, ਤੇ ਕੋਈ ਵੀ ਕਣ ਐਸਾ ਨਹੀਂ ਹੈ ਜਿਹਨੂੰ ਤੁਸੀਂ ਮਹਾਨ ਮੰਨ ਲਓ, ਜਿਹਨੂੰ ਤੁਸੀਂ ਆਮ ਮੰਨ ਲਓ। ਤੇ ਉਹ ਸਾਰੇ ਮਲ, ਜਿਵੇਂ ਉਹਨਾਂ ਨੇ ਲਿਖਿਆ ਵੀ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਉਹਨਾਂ ਦਾ ਵਿਚਾਰ ਹੈ ਵੀ ਦੁਨੀਆਂ ਦਾ ਕੋਈ ਵੀ ਸ਼ਖਸ, ਕੋਈ ਵੀ ਵਿਅਕਤੀ, ਕੋਈ ਵੀ ਇਨਸਾਨ ਇੱਕ ਦੂਜੇ ਤੋਂ ਸ੍ਰੇਸ਼ਟ ਜਾਂ ਇੱਕ ਦੂਜੇ ਤੋਂ ਥੱਲੇ, ਊਚ ਨੀਚ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ। ਇਹ ਉਹਨਾਂ ਦਾ ਵਿਚਾਰ ਬਹੁਤ, ਮੇਰਾ ਖਿਆਲ ਹੈ ਵੀ ਉਹ ਨਵਾਂ ਵਿਚਾਰ ਨਹੀਂ ਹੈ, ਉਹ ਪੁਰਾਣੇ ਵਿਚਾਰ ਦੇ ਆਧਾਰ ਤੇ ਜਿਹੜੀਆਂ ਉਸ ਪੁਰਾਣੇ ਵਿਚਾਰ ਵਿੱਚ ਕੁਰੀਤੀਆਂ ਆ ਜਾਂਦੀਆਂ, ਉਸਦੇ ਵਿੱਚ ਜਿਹੜਾ ਗਲਤ ਸਮਝ ਉਹਦੀ ਬਣ ਜਾਂਦੀ ਆ, ਉਹਨੂੰ ਰੱਦ ਕਰਦੇ ਆ। ਤੇ ਫਿਰ ਇੱਕ ਕਬੀਰ ਸਾਹਿਬ ਦੇ ਵੇਲੇ ਥਾਂ ਦੇ ਵਿੱਚ ਵੀ ਇੱਕ ਫਰਕ ਕੀਤਾ ਜਾਂਦਾ ਸੀਗਾ। ਅਸੀਂ ਸਾਰੇ ਜਾਣਦੇ ਹਾਂ ਵੀ ਕਾਂਸ਼ੀ ਦੇ ਵਿੱਚ ਉਹਦੇ ਨਾਲ ਹੀ ਇੱਕ ਥਾਂ ਸੀ ਮਗਹਰ, ਔਰ ਉੱਥੇ ਬਾਰੇ ਪ੍ਰਚਲਿਤ ਸੀ ਵੀ ਕਾਂਸ਼ੀ ਨੂੰ ਇੰਨਾ ਪਵਿੱਤਰ ਮੰਨਿਆ ਜਾਂਦਾ ਸੀਗਾ ਔਰ ਮਗਹਰ ਨੂੰ ਇੰਨਾ ਅਪਵਿੱਤਰ ਮੰਨਿਆ ਜਾਂਦਾ ਸੀਗਾ ਵੀ ਜਿਹੜਾ ਬੰਦਾ ਮਗਹਰ ਵਿੱਚ ਰਹਿਣ ਵਾਲੇ ਜਦੋਂ ਮਰਨ ਕਿਨਾਰੇ ਹੁੰਦਾ ਸੀਗਾ ਤਾਂ ਉਹਨੂੰ ਕਾਂਸ਼ੀ ਵਿੱਚ ਲਿਆਉਂਦੇ ਸੀਗੇ, ਤੇ ਮੰਨਿਆ ਜਾਂਦਾ ਸੀਗਾ ਜਿਹੜਾ ਮਗਹਰ ਵਿੱਚ ਮਰਦਾ ਉਹ ਨਰਕਾਂ ਨੂੰ ਜਾਂਦਾ, ਜਿਹੜਾ ਕਾਂਸ਼ੀ ਵਿੱਚ ਮਰਦਾ ਉਹ ਸਵਰਗਾਂ ਨੂੰ ਜਾਂਦਾ। ਔਰ ਜਿਸ ਵੇਲੇ ਕਹਿੰਦੇ ਕਬੀਰ ਸਾਹਿਬ ਕਾਂਸ਼ੀ ਵਿੱਚ ਰਹਿੰਦੇ ਸੀਗੇ ਔਰ ਜਦੋਂ ਕਬੀਰ ਸਾਹਿਬ ਦਾ ਅੰਤਮ ਸਮਾਂ ਆਇਆ, ਇਹ ਕਹਿੰਦੇ ਮੈਨੂੰ ਮਗਹਰ ਲੈ ਚਲੋ। ਉਹਨਾਂ ਦਾ ਵਿਚਾਰ ਸੀ ਵੀ ਜੇ ਪਰਮਾਤਮਾ ਸੱਚਾ ਆ, ਉਹ ਸਰਵ ਵਿਆਪਕ ਹੈ, ਇਹ ਨਹੀਂ ਹੈ ਵੀ ਉਹ ਕਾਂਸ਼ੀ ਨੂੰ ਜ਼ਿਆਦਾ ਪਿਆਰ ਕਰਦਾ, ਉਹ ਮਗਹਰ ਨੂੰ ਪਿਆਰ ਨਹੀਂ ਕਰਦਾ, ਉਹ ਹਰ ਥਾਂ ਨੂੰ ਪਿਆਰ ਕਰਦਾ। ਇਸ ਕਰਕੇ ਜਿਹੜਾ ਅਸੀਂ ਹਿੰਦੁਸਤਾਨ ਵਿੱਚ ਕਿਸੇ ਥਾਂ ਨੂੰ ਪਵਿੱਤਰ ਮੰਨ ਲੈਂਦੇ ਹਾਂ, ਕਿਸੇ ਥਾਂ ਨੂੰ ਅਪਵਿੱਤਰ ਮੰਨ ਲੈਂਦੇ ਹਾਂ ਜਾਂ ਕਿਸੇ ਥਾਂ ਨੂੰ ਅਸੀਂ ਮਹਾਨ ਮੰਨ ਲੈਂਦੇ ਹਾਂ, ਇਸ ਵਿਚਾਰ ਨੂੰ ਵੀ ਉਹਨਾਂ ਨੇ ਰੱਦ ਕੀਤਾ। ਮੈਂ ਸਮਝਦਾ ਵੀ ਕਬੀਰ ਸਾਹਿਬ ਦਾ ਇਹ ਵਿਚਾਰ ਜਿਹੜਾ, ਨਾ ਹੀ ਕੋਈ ਇਨਸਾਨ ਇੱਕ ਦੂਜੇ ਤੋਂ ਉੱਪਰ ਥੱਲੇ ਆ, ਨਾ ਹੀ ਕੋਈ ਸਥਾਨ ਜਿਹੜਾ ਉਹ ਇੱਕ ਦੂਜੇ ਤੋਂ ਉੱਪਰ ਥੱਲੇ ਆ, ਇਹ ਵਿਚਾਰ ਨੂੰ, ਸਦੀਵੀ ਸਰਵ ਵਿਆਪਕ ਵਿਚਾਰ ਨੂੰ ਕਬੀਰ ਸਾਹਿਬ ਨੇ ਆਪਣੇ ਵਿਚਾਰਾਂ ਵਿੱਚ ਪ੍ਰਚਾਰਿਆ। ਉਹਨਾਂ ਨੇ
0: ਭਗਤ ਕਬੀਰ ਜੀ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪ੍ਰਮੁੱਖਤਾ ਨਾਲ ਪ੍ਰਵਾਨ ਕੀਤਾ ਗਿਆ ਹੈ। ਇਹਨਾਂ ਦੀ ਬਾਣੀ ਨੂੰ ਜਾਣਨ ਦਾ ਮੁੱਖ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨਾਂ, 15 ਭਗਤਾਂ, 11 ਭੱਟਾਂ ਤੇ 4 ਗੁਰਸਿੱਖਾਂ ਦੀ ਬਾਣੀ ਦਰਜ ਕੀਤੀ ਗਈ। ਸਮੂਹ ਭਗਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਜੀ ਦੀ ਹੈ ਤੇ ਸਮੁੱਚੇ ਰੂਪ ਦੇ ਵਿੱਚ ਅਗਰ ਗਿਣਤੀ ਦੇ ਅਨੁਸਾਰ ਵੇਖਿਆ ਜਾਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਚਨਾ ਦੇ ਆਧਾਰ ਤੇ ਭਗਤ ਕਬੀਰ ਜੀ ਦੀ ਬਾਣੀ 5ਵੇਂ ਨੰਬਰ ਤੇ ਆਉਂਦੀ ਹੈ। ਭਗਤ ਕਬੀਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 17 ਰਾਗਾਂ, ਸ੍ਰੀ ਰਾਗ, ਗੌੜੀ, ਆਸਾ, ਗੁਜਰੀ,

ਪਨ ਦਾ ਚਲਕਾਰਾ ਸਪਸ਼ਟ ਮਿਲਦਾ ਹੈ। ਉਹਨਾਂ ਦੀ ਰਚਨਾ ਗੁਰਮਤ ਦੇ ਸਿਧਾਂਤ ਦੀ ਵਿਆਖਿਆ ਹੈ ਤੇ ਗੁਰੂ ਸਾਹਿਬ ਜੀ ਦੁਆਰਾ ਦਰਸਾਏ ਮਾਰਗ ਦੀ ਪ੍ਰੌੜਤਾ ਵੀ ਹੈ। ਕਈ ਵਿਦਵਾਨਾਂ ਦਾ ਤੇ ਇਹ ਵੀ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਦਿਖਾਏ ਗੁਰਮਤ ਦੇ ਮਾਰਗ ਦਾ ਮੁੱਢ ਭਗਤ ਕਬੀਰ ਜੀ ਨੇ ਬਹੁਤ ਸਾਲ ਪਹਿਲਾਂ ਹੀ ਬੰਨ ਦਿੱਤਾ ਸੀ। ਉਹਨਾਂ ਦਾ ਇਹ ਸੁਨੇਹਾ ਸੀ ਕਿ ਪ੍ਰਭੂ ਦੀ ਪ੍ਰਾਪਤੀ ਲਈ ਪ੍ਰਭੂ ਦਾ ਹੋਣਾ ਪੈਣਾ, ਪ੍ਰਭੂ ਦਾ ਸਿਮਰਨ ਕਰਨਾ ਪੈਣਾ। ਸਿਮਰਨ ਬੰਦਗੀ ਤੇ ਧਰਮ ਦੀ ਮਾਨਤਾ ਤੇ ਕਿਸੇ ਵਿਸ਼ੇਸ਼ ਜਾਤੀ ਦਾ ਅਧਿਕਾਰ ਨਹੀਂ ਹੈ। ਜਿਹੜਾ ਉਸ ਹਰੀ ਦਾ ਭਜਨ ਕਰਦਾ ਹੈ ਉਹੀ ਹਰੀ ਦਾ ਹੋ ਜਾਂਦਾ ਹੈ।

ਕੁਰੀਤਿਆਂ ਤੇ ਵਖਰੇਵਿਆਂ ਦਾ ਸਾਹਮਣਾ ਪੂਰੀ ਦਲੇਰੀ ਤੇ ਸਪਸ਼ਟ ਵਿਚਾਰਧਾਰਾ ਨਾਲ ਕੀਤਾ। ਉਹਨਾਂ ਨੇ ਕਦਮ ਕਦਮ ਦੇ ਉੱਤੇ ਸਮਾਜ ਦੇ ਵਿੱਚ ਹਰ ਚੁਣੌਤੀ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਤੇ ਇੱਕ ਐਸੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਿਹੜਾ ਕਿ ਆਪਣੇ ਆਪ ਦੇ ਵਿੱਚ ਸੱਚ ਦੀ ਵਿਚਾਰਧਾਰਾ ਦੇ ਉੱਤੇ ਸਿਰਜਿਆ ਗਿਆ ਸਮਾਜ ਹੈ। ਭਗਤ ਕਬੀਰ ਜੀ ਚੁਣੌਤੀਆਂ ਨੂੰ ਕਬੂਲਦੇ ਹੋਏ, ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ, ਮੈਦਾਨੇ ਜੰਗ ਦੇ ਵਿੱਚ ਮਰਨ ਦੀ ਤਰ੍ਹਾਂ ਜੂਝ ਮਰਨ ਦੀ ਵੀ ਪ੍ਰੇਰਣਾ ਦਿੰਦੇ ਨੇ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ ਖੇਤ। ਮੈਦਾਨ ਵਿਰੋਧੀ ਤਾਕਤਾਂ ਵਾਸਤੇ ਖਾਲੀ ਨਹੀਂ ਛੱਡਣਾ ਹੈ। ਅੱਜ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਾਂ ਵੀ ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੇ ਵਿਚਾਰਾਂ ਨੂੰ ਸਮਾਜ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਉਭਾਰਦੇ ਹੋਏ ਐਸੇ ਸਮਾਜ ਦੀ ਸਿਰਜਣਾ ਕਰੀਏ ਜਿਸ ਦੇ ਵਿੱਚ ਆਪਸੀ ਪਿਆਰ ਦਾ ਝਲਕਾਰਾ ਮਿਲੇ, ਕਿਸੇ ਕਿਸਮ ਦਾ ਭੇਦਭਾਵ, ਦੋਈ ਦੁਆਇਤ ਤੇ ਭਿੰਨ ਭੇਦ ਨਾ ਹੋਵੇ। ਜ਼ਿੰਦਗੀ ਦਾ ਸਭ ਤੋਂ ਵੱਡਾ ਮਨੋਰਥ ਨਾਮ ਸਿਮਰਨ ਤੇ ਬੰਦਗੀ ਹੀ ਹੈ ਤੇ ਸਭ ਤੋਂ ਵੱਡਾ ਲਾਹਾ ਵੀ ਇਹੀ ਹੈ। ਤੇ ਭਗਤ ਕਬੀਰ ਜੀ ਵੱਲੋਂ ਪ੍ਰਾਣੀ ਨੂੰ ਇਹ ਲਾਹਾ ਖੱਟਣ ਦੀ ਤਾਕੀਦ ਵੀ ਹੈ। ਕਬੀਰ, ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਗੇ, ਪ੍ਰਾਣ ਜਾਏਂਗੇ ਛੂਟ।

ਹੁਣੇ ਤੁਸੀਂ ਸੁਣ ਰਹੇ ਸੀ ਰੂਪਕ ਪਇਓ ਕਬੀਰ ਕਬੀਰ, ਆਲੇਖ ਹਰਵਿੰਦਰ ਸਿੰਘ ਵੀਰ, ਵਾਚਕ ਬੀਰੇਂਦਰ ਸਿੰਘ, ਪੇਸ਼ਕਸ਼ ਪ੍ਰਭਜੋਤ ਕੌਰ। ਇਸ ਖਾਸ ਪੇਸ਼ਕਸ਼ ਨੂੰ ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਬਠਿੰਡਾ ਤੇ ਆਕਾਸ਼ਵਾਣੀ ਪਟਿਆਲਾ ਕੇਂਦਰਾਂ ਤੋਂ ਵੀ ਪ੍ਰਸਾਰਿਤ ਕੀਤਾ ਗਿਆ।

ਹੁਣੇ ਤੁਸੀਂ ਸੁਣ ਰਹੇ ਸੀ ਜਲੰਧਰ ਤੋਂ ਵਿਸ਼ੇਸ਼ ਪ੍ਰੋਗਰਾਮ। ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ 'ਤੇ। ਪ੍ਰੋਗਰਾਮਾਂ ਦੀ ਲੜੀ ਵਿੱਚ ਅਗਲਾ ਪ੍ਰੋਗਰਾਮ ਸੁਣਦੇ ਹਾਂ ਜੀ, ਸੁਖਨ ਦੇ ਵਾਰਿਸ। ਪ੍ਰੋਗਰਾਮ ਵਿੱਚ ਮਹਿਮਾਨ ਹੋਣਗੇ ਉੱਘੇ ਸਾਹਿਤਕਾਰ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ। ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਹਨ ਸਿਮਰਨ ਅਕਸ। ਸਰੋਤਿਆਂ ਨੂੰ ਦੱਸ ਦੇਈਏ ਕਿ ਅੱਜ ਤੁਸੀਂ ਇਸ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਸੁਣੋਗੇ।

0: ਸੀ ਜਦੋਂ ਪਾਕਿਸਤਾਨ ਬਣਿਆ ਸੀ
1: ਜੀ,
0: ਤੇ ਮੇਰੀ ਮਦਰ ਮੈਨੂੰ ਦੱਸਦੀ ਹੁੰਦੀ ਸੀ ਕਿ ਉਹਨਾਂ ਨੇ ਮੈਨੂੰ ਇੱਕ ਥੈਲੇ ਵਿੱਚ ਪਾ ਕੇ ਲਿਆਂਦਾ।
1: ਅੱਛਾ ਜੀ।
0: ਤੇ ਇੱਥੇ ਅਸੀਂ ਪਹਿਲਾਂ ਕੈਂਪਾਂ ਦੇ ਵਿੱਚ ਰਹੇ, ਫਿਰ ਅੰਬਾਲੇ ਰਹੇ, ਫਿਰ ਪਟਿਆਲੇ ਆਏ। ਪਟਿਆਲੇ ਦੇ ਵਿੱਚ ਵੀ ਕਈ ਵਾਰੀ ਕੈਂਪਾਂ ਦੇ ਵਿੱਚ ਰਹੇ ਕਿੰਨਾ ਹੀ ਚਿਰ। ਉਸ ਤੋਂ ਬਾਅਦ ਫਿਰ ਮੈਂ ਪੜ੍ਹਨ ਪੈ ਗਿਆ। 1950 ਦੇ ਵਿੱਚ ਮੈਨੂੰ ਸਕੂਲ ਦੇ ਵਿੱਚ ਪਾਇਆ ਗਿਆ। ਫਿਰ ਉਸ ਤੋਂ ਬਾਅਦ ਫਿਰ ਪਟਿਆਲਾ ਜਿਹੜਾ ਸੀ ਸ਼ਹਿਰ ਬਣ ਗਿਆ। ਮੈਂ ਗਿਆ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ, ਹਾਂ, ਪਰੰਤੂ ਮੈਨੂੰ ਚੰਗਾ ਪਟਿਆਲਾ
1: ਲੱਗਦਾ।
0: ਕੁਦਰਤੀ ਇੱਥੇ ਜਿਹੜੀਆਂ ਚੀਜ਼ਾਂ ਹਨ ਉਹ ਆਪਣੀਆਂ ਲੱਗਦੀਆਂ ਹਨ।
1: ਯਾਨੀ ਕਿ ਤੁਹਾਡਾ ਛੱਜੂ ਦਾ ਚੁਬਾਰਾ ਜਿਹੜਾ ਪਟਿਆਲਾ ਬਣਿਆ। ਜੀ, ਮਾਤਾ ਵੀਰਾਂ ਵਾਲੀ ਜੀ, ਪਿਤਾ ਹਰਦਿੱਤ ਸਿੰਘ ਕਪੂਰ ਜੀ, ਉਹਨਾਂ ਦਾ ਵੀ ਸਾਹਿਤ ਦੇ ਨਾਲ ਕੋਈ ਜੋੜ ਸੀ, ਮਤਲਬ ਕੁਛ ਲਿਖਣ ਦੇ ਵੱਲ ਰੁਝਾਨ ਜੋ ਤੁਹਾਡੇ ਵੱਲ ਆਇਆ?
0: ਮੇਰੀ ਮਾਂ ਦੇ ਪੜ੍ਹਨ ਦੇ ਵਿੱਚ ਰੁਚੀ ਸੀ
1: ਜੀ।
0: ਉਸ ਜ਼ਮਾਨੇ ਦੇ ਵਿੱਚ ਲੜਕੀਆਂ ਦੇ ਸਕੂਲ 5ਵੀਂ ਤੱਕ ਹੁੰਦੇ ਸੀ ਤੇ ਲੜਕੀਆਂ ਦੀ ਜਿਹੜੀ ਸਿੱਖਿਆ ਸੀ ਉਹ 8ਵੀਂ ਤੱਕ ਹੀ ਹੁੰਦੀ ਸੀ
1: ਜੀ।
0: ਮੇਰੇ ਪਿਤਾ ਜੀ 8ਵੀਂ ਪਾਸ ਸੀ ਤੇ ਉਹ ਪਾਕਿਸਤਾਨ ਦੇ ਵਿੱਚ ਡਾਕਖਾਨੇ ਦੇ ਵਿੱਚ ਸਰਵਿਸ ਕਰਦੇ ਸੀ
1: ਜੀ।
0: ਮੇਰੀ ਮਾਂ ਉਸ ਜ਼ਮਾਨੇ ਦੀ 5ਵੀਂ ਪੜ੍ਹੀ ਹੋਈ ਸੀ ਜਦੋਂ 3ਜੀ ਪਾਸ ਲੜਕੀ ਦਾ ਤਹਿਸੀਲਦਾਰ ਦੇ ਨਾਲ ਵਿਆਹ ਹੋ ਜਾਂਦਾ। ਤਹਿਸੀਲਦਾਰ ਦੇ ਨਾਲ ਵਿਆਹ ਹੋ ਜਾਂਦਾ ਸੀ
1: ਜੀ।
0: ਮੇਰੀ ਮਾਂ ਦੀ ਲਿਖਾਈ ਬਹੁਤ ਵਧੀਆ ਸੀ,
1: ਬਹੁਤ ਸੋਹਣੀ ਜੀ।
0: ਮੇਰੀ ਮਾਂ ਵੀ ਬੜੀ ਸੋਹਣੀ ਸੀ
1: ਜੀ।
0: ਮੈਨੂੰ ਦੁਨੀਆਂ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਔਰਤ ਚੰਗੀ ਲੱਗੀ ਉਹ ਮੇਰੀ ਆਪਣੀ ਮਾਂ ਸੀ
1: ਜੀ।
0: ਸੋ ਉਹਨਾਂ ਦਾ ਇਸ ਪਾਸੇ ਤਾਂ ਚੇਟਕ ਨਹੀਂ ਸੀ ਕਿਉਂਕਿ ਉਹ ਪਿੰਡ ਵਿੱਚ ਰਹਿੰਦੇ ਸੀ
1: ਜੀ, ਬਿਲਕੁਲ।
0: ਤੇ ਉਹ ਜ਼ਮਾਨਾ ਹੀ ਕੁਝ ਇਸ ਕਿਸਮ ਦਾ ਸੀ ਕਿ ਉਹਦੇ ਵਿੱਚ ਜਿਉਂਦੇ ਰਹਿਣ ਵਾਸਤੇ ਬੜੀ ਜਦੋਂ ਜਹਿਦ ਕਰਨ ਦੀ ਲੋੜ ਪੈਂਦੀ ਸੀ
1: ਜੀ, ਬਿਲਕੁਲ।
0: ਪਰੰਤੂ ਇੱਕ ਗੱਲ ਜ਼ਰੂਰ ਸੀ ਕਿ ਮੇਰੇ ਜਿਹੜੇ ਮਾਮਾ ਜੀ ਸੀ ਉਹ 1930-32 ਦੀ ਮੈਟ੍ਰਿਕ ਪਾਸ ਸੀ
1: ਜੀ।
0: ਤੇ ਮੇਰੀ ਮਾਂ ਉਂਝ ਪੜ੍ਹੇ ਲਿਖੇ ਪਰਿਵਾਰ ਵਿੱਚ ਸੀ
1: ਤੇ
0: ਉਸਨੂੰ ਸਿੱਖਿਆ ਦਾ ਮਹੱਤਵ ਪਤਾ ਸੀ। ਮੇਰਾ ਖਿਆਲ ਹੈ ਕਿ ਜੇ ਉੱਥੇ ਹੋਰ ਸਹੂਲਤਾਂ ਹੁੰਦੀਆਂ ਤੇ ਮੇਰੀ ਮਾਂ ਨੇ ਅੱਗੇ ਪੜ੍ਹਨਾ ਸੀ
1: ਖੁਦ ਵੀ।
0: ਤੇ ਉਸਨੂੰ ਇੱਕ ਮੇਮ ਆਈ ਸੀ ਸਕੂਲ ਦੀ ਇੰਸਪੈਕਸ਼ਨ ਕਰਨ, ਉਸਨੇ ਉਸਨੂੰ ਇਨਾਮ ਦਿੱਤਾ ਸੀ
1: ਉਸ ਵੇਲਿਆਂ ਦੇ ਵਿੱਚ ਇਨਾਮ ਜੇਤੂ ਜੀ। ਡਾਕਟਰ ਕਪੂਰ, ਰਾਵਲਪਿੰਡੀ ਤੋਂ ਤੁਸੀਂ ਵੰਡ ਦੇ ਸਮੇਂ ਇੱਧਰ ਆਏ, 2.5-3 ਸਾਲ ਦੀ ਉਮਰ ਉਸ ਵੇਲੇ ਸੀ, ਹੈਨਾ? ਉਸ ਤੋਂ ਬਾਅਦ ਇੱਧਰ ਆ ਕੇ ਵੀ ਕਾਫੀ ਜਦੋਂ ਜਦ ਕਈ ਸਾਲਾਂ ਤੱਕ ਚੱਲਦੀ ਰਹੀ ਮੁੜ ਵਸੇਵੇਂ ਦੇ ਲਈ, ਜਿੱਦਾਂ ਤੁਸੀਂ ਦੱਸਿਆ ਕਿ 1950 ਦੇ ਵਿੱਚ ਆ ਕੇ ਤੁਸੀਂ ਸਕੂਲ ਜੁਆਇਨ ਕੀਤਾ, ਤਾਂ ਕੋਈ ਘਟਨਾ ਉਸ ਵੇਲੇ ਦੀ ਜਾਂ ਉਸ ਸੰਤਾਪ ਨੂੰ ਤੁਸੀਂ ਜੋ ਹੰਢਾਇਆ ਛੋਟੀ ਉਮਰ, ਉਹਦਾ ਕੋਈ ਜ਼ਿਹਨ ਦੇ ਵਿੱਚ?
0: ਪਾਕਿਸਤਾਨ ਤੋਂ ਆ ਰਹੇ ਸੀ ਉਸ ਵੇਲੇ, ਕਾਫਲੇ ਦੇ ਵਿੱਚ ਸੀ ਅਸੀਂ ਤੇ ਮੇਰੇ ਦਾਦਾ ਜੀ ਦੀ ਅੱਖ ਦੇ ਵਿੱਚ ਸਾਡੇ ਕੋਲ ਇੱਕ ਟਰੰਕ ਹੁੰਦਾ ਸੀ, ਉਹਦੀ ਇੱਕ ਨੁੱਕਰ ਲੱਗ ਗਈ ਸੀ ਜਿਸ ਨਾਲ ਉਹਨਾਂ ਦੀ ਨਜ਼ਰ ਜਾਂਦੀ ਰਹੀ ਸੀ ਦੋਨਾਂ ਅੱਖਾਂ ਦੀ
1: ਜੀ।
0: ਤੇ ਉਹ ਉਹਨਾਂ ਨੂੰ ਸੰਭਾਲਣਾ ਔਖਾ ਸੀ, ਬਜ਼ੁਰਗ ਸਨ
1: ਜੀ।
0: ਤੇ ਉਹਨਾਂ ਨੇ ਕਿਹਾ ਸੀ ਬਈ ਮੇਰੇ ਕਰਕੇ ਤੁਸੀਂ ਵੀ ਮਾਰੇ ਜਾਓਗੇ, ਤੁਸੀਂ ਮੈਨੂੰ ਇੱਥੇ ਹੀ ਛੱਡ ਜਾਓ, ਤੁਸੀਂ ਚਲੇ ਜਾਓ
1: ਜੀ।
0: ਤੇ ਮੇਰੇ ਪੇਰੈਂਟਸ ਉਹਨਾਂ ਦੇ ਕਹਿਣ ਉੱਤੇ, ਬਾਰ ਬਾਰ ਕਹਿਣ ਉੱਤੇ ਉਹਨਾਂ ਨੂੰ ਰਸਤੇ ਵਿੱਚ ਛੱਡ ਆਏ ਸੀ।
1: ਅੱਛਾ ਜੀ।
0: ਤੇ ਇਹ ਮੈਨੂੰ ਨਹੀਂ ਭੁੱਲਦਾ
1: ਜੀ। ਰਿਸ਼ਤੇ ਦੀ ਤੰਦ, ਮੋਹ ਦੀ ਤੰਦ ਇੱਦਾਂ ਦੀ ਹੁੰਦੀ ਹੈ, ਪਰ ਉਹਨਾਂ ਦੀ ਤੰਦ ਸ਼ਾਇਦ ਕਿਤੇ ਹੋਰ ਵੀ ਜ਼ਿਆਦਾ ਪੀੜੀ ਸੀ, ਜਿਨ੍ਹਾਂ ਨੇ ਇਹ ਸੋਚਿਆ ਕਿ ਇਹ ਮੇਰੇ ਬੋਟ ਨੇ, ਇਹ ਮੇਰੇ ਆਲਣੇ ਦੇ ਵਿੱਚ ਜਿਹੜੇ ਨੇ ਸ਼ਾਇਦ ਜੇ ਨਹੀਂ ਇੱਥੇ।
0: ਬੜੀ ਵੱਡੀ ਕੁਰਬਾਨੀ ਸੀ,
1: ਬਹੁਤ ਵੱਡੀ ਕੁਰਬਾਨੀ ਜੀ। ਔਰ ਉਸ ਕੁਰਬਾਨੀ ਦੇ ਸਦਕਾ ਅਸੀਂ ਅੱਜ ਦੂਸਰਿਆਂ ਦੀਆਂ ਕੁਰਬਾਨੀਆਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਢਾਲਣ ਦੇ ਵਿੱਚ ਕਾਮਯਾਬ ਹੋ ਸਕੇ ਜੀ। ਕਪੂਰ ਜੀ, ਅੱਗੇ ਵਧੀਏ ਜੇ ਤੁਹਾਡੀ ਸਟੱਡੀ ਦੇ ਵੱਲ, ਅੱਜ ਦੇ ਸਮੇਂ ਦੇ ਵਿੱਚ ਤਾਂ ਚਲੋ ਸਟੱਡੀ ਮਹਿੰਗੀ ਹੈ, ਉਸ ਕਰਕੇ ਨਹੀਂ ਪੜ੍ਹਦੇ। ਉਸ ਸਮਿਆਂ ਦੇ ਵਿੱਚ ਜਦੋਂ ਤੁਸੀਂ ਪੜ੍ਹੇ ਹੋ ਤਾਂ ਆਪਾਂ ਕਹਿੰਦੇ ਸੀ ਕਿ 10 ਪੜ੍ਹ ਕੇ ਹੀ ਬੜੀ ਸੋਹਣੀ ਜੋਬ ਮਿਲ ਜਾਂਦੀ ਸੀ, ਹੈਨਾ? ਪਰ ਤੁਸੀਂ ਇੱਕ ਐਵੇਂ ਨਹੀਂ, ਸਗੋਂ ਕਈ ਮਾਸਟਰ ਡਿਗਰੀਜ਼ ਕੀਤੀਆਂ ਨੇ, ਜਿਵੇਂ ਐਵੇਂ ਪੰਜਾਬੀ ਵੀ ਕੀਤੀ, ਐਵੇਂ ਇੰਗਲਿਸ਼, ਫਿਲੋਸਫੀ, ਜਰਨਲਿਜ਼ਮ, ਮਾਸ ਕਮਿਊਨੀਕੇਸ਼ਨ, ਯਾਨੀ ਕਿ ਪੱਤਰਕਾਰੀ ਦੇ ਵਿਭਾਗ ਦੇ ਵਿੱਚ ਤੁਸੀਂ PhD ਆਪਣੀ ਕੀਤੀ, ਡਿਗਰੀ ਪੂਰੀ ਕੀਤੀ, LLB ਯਾਨੀ ਕਿ ਤੁਸੀਂ ਲਾਅ ਦੇ ਵੱਲ ਵੀ, ਵਕਾਲਤ ਦੀ ਪੜ੍ਹਾਈ ਵੀ ਕੀਤੀ ਹੈ, ਤੁਸੀਂ ਫ੍ਰੈਂਚ ਦਾ ਡਿਪਲੋਮਾ ਵੀ ਕੀਤਾ। ਇਹ ਕੋਈ ਖਾਸ ਟੀਚਾ ਰੱਖ ਕੇ ਗਿਆਨ ਪਾਉਣ ਦੀ ਖਾਤਰ ਜਾਂ ਕਿਸ ਵਜ੍ਹਾ ਦੇ ਕਰਕੇ?
0: ਅਸਲ 'ਚ ਮੈਂ ਜਦੋਂ ਸਕੂਲ ਵਿੱਚ ਪੜ੍ਹਦਾ ਸੀ ਉਸ ਵੇਲੇ ਨਾਲ ਨਾਲ ਸਾਰਿਆਂ ਨੂੰ ਘਰ ਦੇ ਜੀਆਂ ਨੂੰ ਕੰਮ ਵੀ ਕਰਨਾ ਪੈਂਦਾ ਸੀ
1: ਜੀ।
0: ਤੇ ਮੈਂ ਉਦੋਂ ਬਹੁਤ ਛੋਟਾ ਸੀ, ਉਦੋਂ ਮੈਨੂੰ ਯਾਦ ਆ ਕਿ ਮੈਂ ਸਿਨੇਮੇ ਦੇ ਵਿੱਚ ਪਾਪੜ ਵੇਚਦਾ ਹੁੰਦਾ ਸੀ
1: ਜੀ।
0: ਉਸ ਦੇ ਨਾਲ ਪੜ੍ਹਾਈ ਵੀ ਇੱਕ ਕੰਮ ਸੀ, ਮਤਲਬ ਕਿ ਸਕੂਲ ਅਸੀਂ ਜਾਂਦੇ ਸੀ, ਬੜੇ ਪ੍ਰਸੰਨ ਹੋ ਕੇ ਜਾਂਦੇ ਸੀ। ਮੈਨੂੰ ਖਿਆਲ ਹੈ ਕਿ ਮੈਂ 16 ਸਾਲਾਂ ਦੀ ਪੜ੍ਹਾਈ ਵਿੱਚ 2 ਦਿਨ
1: ਜੀ
0: ਮਿਸ ਕੀਤੀ ਹੈ।

0: ਉਹ ਵੀ ਇੱਕ ਸਕੂਲ ਦੇ ਵਿੱਚ ਸੀ ਜਦੋਂ ਕਿਸੇ ਮੇਰੇ ਜਮਾਤੀ ਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਉਹਨੂੰ ਦੱਸਣ ਗਏ ਸੀ ਉਹਦੇ ਘਰ ਜਾ ਕੇ ਤੇ ਦੂਜਾ ਯੂਨੀਵਰਸਿਟੀ ਦੇ ਵਿੱਚ ਸੀ। 16 ਸਾਲਾਂ ਦੀ ਪੜ੍ਹਾਈ ਦੇ ਵਿੱਚ 2 ਦਿਨ ਸਕੂਲ ਜਾਂ ਕਾਲਜ ਨਹੀਂ ਗਿਆ। ਕਹਿਣ ਤੋਂ ਭਾਵੇ ਮੈਂ ਬੜਾ ਰੈਗੂਲਰ ਸੀ ਤੇ ਰੈਗੂਲੈਰਿਟੀ ਤੇ ਪੰਕਚੁਐਲਿਟੀ ਇਹ 2 ਮੇਰੇ ਅਸੂਲ ਵੀ ਹਨ। ਤੇ ਉਹ ਪੜ੍ਹਾਈ ਦੇ ਬਾਰੇ ਇਵੇਂ ਹੈਗਾ ਕਿ ਜਦੋਂ ਮੈਂ ਮੈਟ੍ਰਿਕ ਕਰ ਲਈ ਉਦੋਂ ਮੈਂ ਬਿਜਲੀ ਬੋਰਡ ਦੇ ਵਿੱਚ ਕਰਮਚਾਰੀ ਲੱਗ ਗਿਆ, ਪਰੰਤੂ ਉਸ ਤੋਂ ਪਹਿਲਾਂ ਮੈਂ ਕਿੰਨੇ ਹੀ ਕੰਮ ਕਰ ਚੁੱਕਿਆ ਸੀ
1: ਜੀ।
0: ਮੈਂ ਇੱਕ ਡਾਕਟਰ ਦੇ ਕੋਲ ਕੰਪਾਊਂਡਰ ਰਿਹਾ ਸੀ, ਪ੍ਰਿੰਟਿੰਗ ਦਾ ਕੰਮ ਕੀਤਾ ਸੀ, ਬਾਈਂਡਿੰਗ ਦਾ ਕੰਮ ਕੀਤਾ ਸੀ, ਸਿਨੇਮੇ ਵਿੱਚ ਪਾਪੜ ਵੇਚੇ ਸੀ ਵਗੈਰਾ ਵਗੈਰਾ, ਜੋ ਵੀ ਕੰਮ ਮਿਲਿਆ ਸੀ ਉਸ ਵੇਲੇ ਉਹ ਕੀਤਾ ਔਰ ਇੰਜੋਏ ਕੀਤਾ। ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਸੀ ਮੇਰੇ ਸੰਪਰਕ ਵਿੱਚ ਆਏ ਤੇ ਮੈਨੂੰ ਇਉਂ ਲੱਗਦਾ ਜਿਵੇਂ ਬਚਪਨ ਤੋਂ ਮੈਂ ਸਿੱਧਾ ਹੀ ਜਿਹੜਾ ਨਾ ਉਹ ਮੱਧ ਉਮਰ ਦੇ ਵਿੱਚ ਪਹੁੰਚ ਗਿਆ ਹੋਵਾਂ।
1: ਜ਼ਿੰਮੇਵਾਰੀਆਂ ਮਤਲਬ ਮੈਂ ਉਦੋਂ ਹੀ ਚੱਕ ਲਈਆਂ ਜੀ। ਕਪੂਰ ਸਾਹਿਬ, ਜਦੋਂ ਤੁਸੀਂ ਇਹ ਅਲੱਗ ਅਲੱਗ ਕੰਮ ਕੀਤੇ ਨੇ ਤਾਂ ਕਿਤੇ ਉਹ ਕੰਮਾਂ ਦਾ ਵੀ ਤੇ ਸਹਿਯੋਗ ਰਿਹਾ ਹੋਣਾ। ਹੁਣ ਵਾਲੇ ਚ ਤੁਸੀਂ ਇੰਨੇ ਅਨੁਭਵ ਲਿਖਦੇ ਹੋ ਅਲੱਗ ਅਲੱਗ ਤਰ੍ਹਾਂ ਦੇ, ਹਨਾ, ਹਰ ਇੱਕ ਬੰਦੇ ਦੇ ਬਾਰੇ ਤੁਸੀਂ ਉਹਦਾ ਵਿਚਾਰ ਲਿਖਦੇ ਹੋ ਕਿ ਇਸ ਕੰਮ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਜਾਂ ਇਸ ਤਰ੍ਹਾਂ ਦਾ ਇੱਕ ਸੱਚਾਈ ਹੁੰਦੀ ਹੈ, ਤਾਂ ਉਹ ਕੰਮਾਂ ਨੇ ਕਿਤੇ ਨਾ ਕਿਤੇ ਤੁਹਾਨੂੰ ਅਨੁਭਵ ਬਹੁਤ ਵੱਡਾ ਦਿੱਤਾ ਹੋਣਾ, ਸਾਥ ਦਿੱਤਾ ਹੋਣਾ।
0: ਹਾਂ, 2 ਕਿਸਮ ਦੇ ਲੋਕ ਮੇਰੇ ਸੰਪਰਕ ਵਿੱਚ ਆਏ। ਇੱਕ ਤਾਂ ਪੜ੍ਹਾਈ ਦੇ ਰਾਹੀਂ ਆਏ
1: ਜੀ,
0: ਪੜ੍ਹਾਈ ਦੇ ਰਾਹੀਂ ਤਾਂ ਟੀਚਰਸ ਆਏ, ਕਲਾਸ ਫੈਲੋਜ਼ ਆਏ, ਹੋਰ ਲੋਕ ਆਏ। ਦੂਜਾ ਹੈ ਕੰਮ ਕਾਰ ਦੇ ਸੰਬੰਧ ਦੇ ਵਿੱਚ ਜਿਹੜੇ ਮੇਰੇ ਸੰਪਰਕ ਵਿੱਚ ਆਏ। ਜਦੋਂ ਮੈਂ BA ਕੀਤੀ ਉਸ ਵੇਲੇ ਪੰਜਾਬੀ ਯੂਨੀਵਰਸਿਟੀ ਬਣ ਗਈ
1: ਜੀ।
0: ਉਸ ਵੇਲੇ ਮੈਂ ਮੇਰਾ ਜਿਹੜਾ ਮਨਪਸੰਦ ਸਬਜੈਕਟ ਸੀ ਉਹ ਫਿਲਾਸਫੀ ਸੀ
1: ਜੀ, ਬਿਲਕੁਲ ਮਨੋਵਿਗਿਆਨ ਦੇ ਵਿੱਚ।
0: ਹਾਂਜੀ
1: ਜੀ।
0: ਤੇ ਮੈਨੂੰ ਇੱਕ ਪ੍ਰੋਫੈਸਰ ਸਾਹਿਬ ਮਿਲੇ ਸੀ, ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਫਿਲਾਸਫੀ ਦੀ ਕਿਉਂ ਕਰਨੀ ਚਾਹੁੰਦੇ ਹੋ MA? ਮੈਂ ਕਿਹਾ ਜੀ ਮੈਨੂੰ ਫਿਲਾਸਫੀ ਚੰਗੀ ਲੱਗਦੀ ਹੈ ਤੇ ਮੈਂ ਜੋਬ ਕਰਨੀ ਚਾਹੁੰਦਾ ਕਾਲਜ ਦੇ ਵਿੱਚ। ਉਹ ਕਹਿੰਦੇ ਫਿਲਾਸਫੀ ਨਾਲ ਜੋਬ ਨਹੀਂ ਮਿਲੇਗੀ। ਤੇ ਉਹਨਾਂ ਨੇ ਕਿਹਾ ਵੀ ਇੱਕ ਤਾਂ ਇਹ ਸਾਰੇ ਕਾਲਜਾਂ ਚ ਹੁੰਦਾ ਹੀ ਨਹੀਂ ਸਬਜੈਕਟ, ਜਿੱਥੇ ਹੁੰਦਾ ਵੀ ਉੱਥੇ ਕੇਵਲ ਇੱਕ ਟੀਚਰ ਹੁੰਦਾ
1: ਜੀ,
0: ਤੇ ਜੇ ਜੋਬ ਚਾਹੀਦੀ ਹੈ ਤਾਂ ਜਾਂ ਇਕਨੋਮਿਕਸ ਦੀ ਕਰੋ ਜਾਂ ਇੰਗਲਿਸ਼ ਦੀ ਕਰੋ
1: ਜੀ।
0: ਤੇ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਇਕਨੋਮਿਕਸ ਦੇ ਵਿਸ਼ੇ ਵਿੱਚ ਦਾਖਲਾ ਵੀ ਲੈ ਲਿਆ। ਦਾਖਲਾ ਲੈ ਲਿਆ, ਜੇ ਦਾਖਲਾ ਚੱਲ ਹੀ ਰਿਹਾ ਸੀ, ਮੈਂ ਕਲਾਸਾਂ ਸ਼ੁਰੂ ਹੋ ਗਈਆਂ ਸਾਡੀਆਂ
1: ਜੀ ਜੀ,
0: ਤਾਂ ਮੇਰੇ ਨਾਲ ਇੱਕ ਲੜਕੀ ਬੈਠਦੀ ਹੁੰਦੀ ਸੀ। ਇੱਕ ਦਿਨ ਇੱਕ ਆਦਮੀ ਬੈਠ ਗਿਆ
1: ਜੀ ਜੀ,
0: ਤੇ ਲੜਕੀ ਉਸ ਤੋਂ ਪਰੇ ਬੈਠੀ ਸੀ, ਤੇ ਮੈਂ ਉਸ ਨੂੰ ਕਿਹਾ, ਮੈਂ ਕਿਹਾ ਤੁਸੀਂ ਮੇਰੇ ਨਾਲ ਸੀਟ ਪਟਾ ਲਓ, ਮੈਂ ਤੁਹਾਡੀ ਸੀਟ ਤੇ ਬੈਠਣਾ ਚਾਹੁੰਦਾ। ਉਹ ਕਹਿੰਦੇ ਕਿਉਂ? ਮੈਂ ਕਿਹਾ ਮੈਨੂੰ ਨਾਲ ਵਾਲੀ ਲੜਕੀ ਚੰਗੀ ਲੱਗਦੀ ਹੈ
1: ਜੀ।
0: ਤੇ ਅਗਲੇ ਦਿਨ ਮੈਂ ਦੇਖੋ ਲੜਕੀ ਆਈ ਨਾ, ਉਹ ਭਾਈ ਸਾਹਿਬ ਵੀ ਨਾ ਆਏ, ਤੇ 4-5 ਦਿਨਾਂ ਬਾਅਦ ਉਹ ਮੈਨੂੰ ਲਾਇਬ੍ਰੇਰੀ ਦੇ ਵਿੱਚ ਮਿਲੀ। ਉਹਦੀਆਂ ਅੱਖਾਂ ਸ਼ਾਇਦ ਰੋਣ ਕਰਕੇ ਥੋੜੀਆਂ ਜਿਹੀਆਂ ਸੁੱਜੀਆਂ ਵੀ ਹੋਈਆਂ ਸੀ
1: ਜੀ।
0: ਉਸਨੇ ਮੈਨੂੰ ਕਿਹਾ ਵੀ ਤੁਸੀਂ ਮੇਰੇ ਹਸਬੈਂਡ ਨੂੰ ਮਿਲੇ ਸੀ।
1: ਓਹੋ ਜੀ।
0: ਮੈਂ ਕਿਹਾ ਜੀ ਮੈਂ ਤਾਂ ਇਹ ਜਾਣ ਕੇ ਹੀ ਹੈਰਾਨ ਹਾਂ ਕਿ ਤੁਸੀਂ ਵਿਆਹੇ ਹੋਏ ਹੋ। ਕਹਿੰਦੇ ਉਹ ਮੇਰੇ ਹਸਬੈਂਡ ਸੀ। ਫਿਰ ਉਹਨਾਂ ਨੇ ਕਿਹਾ ਵੀ ਹੁਣ ਮੈਨੂੰ ਪੜ੍ਹਾਈ ਛੱਡਣੀ ਪਏਗੀ। ਮੈਂ ਕਿਹਾ ਨਹੀਂ ਤੁਸੀਂ ਨੀ ਛੱਡਣੀ, ਮੈਂ ਛੱਡ ਦਿਆਂਗਾ। ਉੱਥੋਂ ਫਿਰ ਮੈਂ ਸ਼ਿਫਟ ਕਰਕੇ MA ਇੰਗਲਿਸ਼ ਵਿੱਚ ਦਾਖਲ ਹੋ ਗਿਆ। ਦਾਖਲੇ ਵਜੇ ਚੱਲ ਰਹੇ ਸੀ, ਇਹ ਸਬੱਬ ਸੀ ਮੇਰੇ MA ਇੰਗਲਿਸ਼ ਕਰਨ ਦਾ। MA ਇੰਗਲਿਸ਼ ਕਰਦਿਆਂ ਹੀ ਮੈਨੂੰ ਨੌਕਰੀ ਮਿਲ ਗਈ। ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਉਸ ਵੇਲੇ ਮੇਰੇ ਕੋਲ 32 ਨਿਯੁਕਤੀ ਪੱਤਰ ਸੀ ਮੇਰੇ ਹੱਥ 'ਚ। ਸਾਰੇ ਪੰਜਾਬ ਦੇ ਵਿੱਚ 4-5 ਹੁੰਦੇ ਸੀ ਵਿਦਿਆਰਥੀ ਜਿਹੜੇ ਸੈਕਿੰਡ ਕਲਾਸ ਦੇ ਵਿੱਚ MA ਅੰਗਰੇਜ਼ੀ ਪਾਸ ਕਰਦੇ ਸੀ, ਤੇ ਨੌਕਰੀ ਉਹਨਾਂ ਨੂੰ ਪ੍ਰਿੰਸੀਪਲ ਘਰੋਂ ਆ ਕੇ ਲੈ ਜਾਂਦੇ ਸੀਗੇ ਬਈ ਕਿਤੇ ਉਹ। 4 ਮਹੀਨੇ ਪੜ੍ਹਾਇਆ ਟੈਂਪਰੇਰੀ ਐਡਹੋਕ ਬੇਸਿਸ ਤੇ, ਫਿਰ ਮੇਰੀ ਜੋਬ ਲੱਗ ਗਈ। 66 ਦੇ ਵਿੱਚ ਮੈਂ MA ਕੀਤੀ, 66 ਦੇ ਵਿੱਚ ਹੀ ਪਬਲਿਕ ਸਰਵਿਸ ਕਮਿਸ਼ਨ ਦੇ ਰਾਹੀਂ ਹੀ ਮੇਰੀ ਨੌਕਰੀ ਲੱਗ ਗਈ। ਮੇਰੀ ਪੋਸਟਿੰਗ ਸੰਗਰੂਰ ਹੋ ਗਈ। ਸੰਗਰੂਰ ਅਸੀਂ 8-9 ਬੰਦੇ ਸੀ ਜਿਹੜੇ ਪਟਿਆਲੇ ਤੋਂ ਸੀਗੇ, ਬਾਕੀ ਜਿਹੜੇ ਸੀ ਰੋਜ਼ ਆਉਂਦੇ ਜਾਂਦੇ ਸੀਗੇ ਰੋਜ਼। ਮੈਨੂੰ ਇਹ ਬੜਾ ਅਜੀਬ ਜਿਹਾ ਲੱਗਦਾ ਸੀ ਵੀ ਰੋਜ਼ ਸਫ਼ਰ ਕਰਨ ਦਾ ਤਾਂ ਕੋਈ ਮਤਲਬ ਹੈ ਨਹੀਂ, ਘਰ ਜਾ ਕੇ ਸੌਂ ਜਾਣਾ, ਅਗਲੇ ਦਿਨ ਸਵੇਰੇ ਉੱਠ ਕੇ ਤੁਰ ਪੈਣਾ
1: ਜੀ।
0: ਹੁਣ ਮੈਂ ਕਈ ਵਾਰੀ ਸੋਚਦਾ ਵੀ ਉਹ ਤਾਂ ਵਿਆਹੇ ਹੋਏ ਸੀ, ਮੈਂ ਨਹੀਂ ਸੀ ਵਿਆਹ ਹੋਇਆ, ਇਸ ਕਰਕੇ ਮੈਂ ਗੱਲ ਸਮਝਦਾ ਨਹੀਂ ਸੀ
1: ਜੀ।
0: ਉੱਥੇ ਰਹਿ ਕੇ ਫਿਰ ਮੈਂ 2 MA ਕੀਤੀਆਂ। ਪਹਿਲਾਂ ਤਾਂ ਆਪਣਾ ਸ਼ੌਕ ਪੂਰਾ ਕੀਤਾ
1: ਜੀ, ਜੋਬ ਦੇ ਨਾਲ ਨਾਲ ਮਤਲਬ ਕਿ ਤੁਸੀਂ ਉਦੋਂ।
0: ਹਾਂ, ਉਦੋਂ ਟਾਈਮ ਵੀ ਹੁੰਦਾ ਸੀ, ਸੰਗਰੂਰ ਕਾਲਜ ਦੀ ਲਾਇਬ੍ਰੇਰੀ ਬਹੁਤ ਵਧੀਆ ਸੀ
1: ਜੀ,
0: ਰਣਬੀਰ ਕਾਲਜ, ਗਵਰਨਮੈਂਟ ਰਣਬੀਰ ਕਾਲਜ ਦੇ ਵਿੱਚ ਮੈਂ 4 ਸਾਲ ਰਿਹਾ
1: ਜੀ।
0: ਤੇ ਜ਼ਿੰਦਗੀ ਦੇ ਜਿਹੜੇ ਮੁੱਢਲੇ ਚੰਗੇ ਤਜਰਬੇ ਸੀ ਨਾ, ਜਿਨ੍ਹਾਂ ਵਿੱਚ ਰੋਮਾਂਸ ਵੀ ਸੀ, ਜਿਨ੍ਹਾਂ ਵਿੱਚ ਬਹੁਤ ਕੁਛ ਸੀ, ਉਹ ਮੇਰੇ ਸੰਗਰੂਰ ਦੇ ਨਾਲ ਜੁੜੇ ਹੋਏ ਹੈ। ਜੇ ਸੰਗਰੂਰ ਦੀ ਕਿਸੇ ਹੋਰ ਨੂੰ ਗੱਲ ਕਰੀਏ ਤਾਂ ਉਹ ਕਹੇਗਾ ਸੰਗਰੂਰ ਵੀ ਕੋਈ ਸ਼ਹਿਰ ਹੈ, ਮੈਂ ਕਹਿੰਦਾ ਸੰਗਰੂਰ ਸ਼ਹਿਰ ਹੈ ਹੀ ਕੋਈ ਨਹੀਂ।
1: ਸੋਚ ਤੇ ਕਲਾ ਦਾ ਪ੍ਰਵਾਸ, ਯਾਨੀ ਕਿ ਸੰਗਰੂਰ ਸ਼ਹਿਰ ਤੋਂ ਪਰੇ।
0: ਉਹ ਤੋਂ ਬਾਅਦ ਫਿਰ ਮੈਂ ਇਸ ਦਾ ਕਾਰਨ ਲੱਭਿਆ। ਮੈਂ ਕਾਰਨ ਇਹ ਸੀ ਕਿ ਜਿੱਥੇ ਕਿਤੇ ਵੀ ਕਿਸੇ ਬੰਦੇ ਦੀਆਂ ਸੂਝ ਦੀਆਂ ਅੱਖਾਂ ਖੁੱਲਦੀਆਂ ਹੁੰਦੀਆਂ ਨੇ
1: ਜੀ ਜੀ,
0: ਉਹ ਤਾਂ ਉਹਨੂੰ ਚੰਗੀ ਲੱਗਦੀ ਹੈ।
1: ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਉਹਨਾਂ ਦੇ ਕਾਰਨ ਤੁਸੀਂ ਇਕਨੋਮਿਕਸ ਛੱਡੀ ਤੇ MA ਇੰਗਲਿਸ਼ ਦੇ ਵਿੱਚ ਆਇਆ, MA ਇੰਗਲਿਸ਼ ਕਰਨ ਸਾਰ ਜੋਬ ਮਿਲ ਗਈ। ਮੈਨੂੰ ਲੱਗਦਾ ਇੱਕ ਅਤੁੱਟ ਸੱਚਾਈ ਇੱਥੇ ਸਾਹਮਣੇ

0: ਹੈਗੀ ਕਿ ਹਰ ਕਾਮ ਯਾ ਮਰਦ ਪਿੱਛੇ ਇੱਕ ਔਰਤ ਦਾ
1: ਹੱਥ ਜ਼ਰੂਰ ਹੁੰਦੀ ਹੈ,
0: ਭਾਵੇਂ ਸਿੱਧੇ ਤੌਰ ਤੇ ਪਰ ਉਹ ਹੱਥ ਜ਼ਰੂਰ ਆ।
1: ਪਰ ਇਹਦਾ ਦੂਜਾ ਪੱਖ ਵੀ ਹੈ
0: ਜੀ,
1: ਜਿਹੜੇ ਨਾ ਕਾਮਯਾਬ ਮਰਦ ਹੁੰਦੇ ਉਹਨਾਂ ਦੇ ਪਿੱਛੇ ਦੋ ਔਰਤਾਂ ਹੁੰਦੀਆਂ
0: ਜੀ।
1: ਉੱਥੇ ਰਹਿੰਦੇ ਹੋਏ ਮੈਂ ਦੋ ਐਮ ਏ ਕੀਤੀਆਂ
0: ਜੀ, ਬਿਲਕੁਲ।
1: ਮੈਂ ਯੂਨੀਵਰਸਿਟੀ ਆਉਣਾ ਚਾਹੁੰਦਾ ਸੀ
0: ਜੀ,
1: ਤੇ ਯੂਨੀਵਰਸਿਟੀ ਆਉਣ ਦਾ ਮੇਰੇ ਕੋਲ ਕੋਈ ਹੋਰ ਤਰੀਕਾ ਤਾਂ ਹੈ ਨਹੀਂ ਸੀ। ਮੈਂ ਇਹ ਸੋਚਿਆ ਕਿ ਮੇਰੀ ਕੁਆਲੀਫਿਕੇਸ਼ਨ ਇੰਨੀ ਹੋਣੀ ਚਾਹੀਦੀ ਹੈ
0: ਕਿ
1: ਮੈਂ ਯੂਨੀਵਰਸਿਟੀ ਜਾ ਸਕਾਂ
0: ਜੀ।
1: ਉਹਦੇ ਬੇਸਿਸ 'ਤੇ ਮੈਂ ਯੂਨੀਵਰਸਿਟੀ ਆ ਗਿਆ। ਯੂਨੀਵਰਸਿਟੀ ਆ ਗਿਆ ਤਾਂ ਉਸ ਵੇਲੇ ਕੋਈ ਐਜੂਟੇਸ਼ਨਾਂ ਵਗੈਰਾ ਚੱਲਦੀਆਂ ਸੀ, ਸਾਨੂੰ ਡਰ ਸੀ ਕਿਤੇ ਵਾਈਸ ਚਾਂਸਲਰ ਸਾਹਿਬ ਸਾਨੂੰ ਕੱਢ ਹੀ ਨਾ ਦੇਣ। ਉਸ ਤੋਂ ਬਚਾਓ ਕਰਨ ਵਾਸਤੇ ਐੱਲ ਐੱਲ ਬੀ ਕੀਤੀ, ਵੀ ਜੇਕਰ ਕੱਢ ਦਿੱਤਾ ਤਾਂ ਵਕਾਲਤ ਕਰ
0: ਲਵਾਂਗੇ,
1: ਵਕਾਲਤ ਕਰ ਲਵਾਂਗੇ। ਅਤੇ ਇਹਨੇ ਨੂੰ ਕੀ ਹੋਇਆ ਕਿ ਮੇਰੀ ਜਿਸ ਲੜਕੀ ਦੇ ਨਾਲ ਮੰਗਣੀ ਹੋਈ ਉਹ ਯੂਨੀਵਰਸਿਟੀ ਵਿੱਚ ਪਹਿਲਾਂ ਹੀ ਰਿਸਰਚ ਸਕਾਲਰ ਲੱਗੀ ਹੋਈ ਸੀ।
0: ਅੱਛਾ ਜੀ।
1: ਤੇ ਇਸ ਕਰਕੇ ਮੇਰਾ ਯੂਨੀਵਰਸਿਟੀ ਆਗਮਨ ਹੋਇਆ
0: ਜੀ।
1: ਪਰ ਯੂਨੀਵਰਸਿਟੀ ਆਉਣਾ ਜਿਹੜਾ ਸੀ ਮੇਰੇ ਵਾਸਤੇ ਬਹੁਤ ਚੰਗਾ ਸਾਬਤ ਹੋਇਆ। ਇੱਕ ਤਾਂ ਉਹਦੇ ਨਾਲ ਖੁੱਲ੍ਹਾ ਡੁੱਲਾ ਐਟਮੋਸਫੀਅਰ ਮਿਲਿਆ,
0: ਬਿਲਕੁਲ ਜੀ।
1: ਤੇ ਮੇਰੀ ਫਰਾਂਸ ਜਾਣ ਦੀ ਬੜੀ ਦੇਰ ਦੀ ਇੱਛਾ ਸੀ, ਬਚਪਨ ਦੀ ਸੀ
0: ਜੀ ਜੀ।
1: ਉਸ ਵਾਸਤੇ ਮੈਂ ਡਿਪਲੋਮਾ ਕੀਤਾ, ਫ੍ਰੈਂਚ ਦਾ ਡਿਪਲੋਮਾ ਕੀਤਾ। ਅਖਬਾਰਾਂ ਦੇ ਵਿੱਚ ਮੈਂ ਕੰਮ ਕੀਤਾ ਹੋਇਆ ਸੀ ਬਚਪਨ ਦੇ ਵਿੱਚ, ਇੱਕ ਅਖਬਾਰ ਦੇ ਵਿੱਚ ਮੈਂ 6-7 ਸਾਲ ਕੰਮ ਕੀਤਾ ਸੀ, 9 ਸਾਲ ਦੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ ਤੱਕ
0: ਮੈਂ ਅਖਬਾਰ ਦੇ ਨਾਲ
1: ਜਰਨਲਿਜ਼ਮ ਦੀ ਯੂਨੀਵਰਸਿਟੀ ਦੇ ਵਿੱਚ ਡਿਪਾਰਟਮੈਂਟ ਖੁੱਲ੍ਹ ਗਿਆ। ਮੈਂ ਆਪਣੇ ਘਰ ਪੜ੍ਹਨਾ ਪਸੰਦ ਕਰਦਾ, ਮੇਰੀ ਵਾਈਫ ਜਿਹੜੀ ਹੈ ਕੰਮ ਵਾਲੀ ਜਗ੍ਹਾ ਤੇ ਅਗਲੇ ਦਿਨ ਦੀ ਤਿਆਰੀ ਕਰਕੇ ਲੈਕਚਰ ਦੀ ਜਿਹੜੀ ਹੈ ਨਾ ਉਹ ਆਉਂਦੀ ਹੈ ਘਰ
0: ਜੀ ਜੀ।
1: ਉਹ 4 ਵਜੇ ਆਉਂਦੀ ਹੁੰਦੀ ਸੀ ਵਾਪਸ
0: ਜੀ,
1: ਮੈਂ ਵਿਹਲਾ ਹੋ ਜਾਂਦਾ ਸੀ 1:30 ਵਜੇ। ਇਹ ਡਿਪਾਰਟਮੈਂਟ ਖੁੱਲਿਆ ਤਾਂ ਪਹਿਲਾਂ ਇੱਥੇ ਕਲਾਸਾਂ 2 ਵਜੇ ਤੋਂ ਲੱਗਦੀਆਂ ਹੁੰਦੀਆਂ ਸੀ
0: ਜੀ।
1: ਮੈਂ ਇਹ ਜੁਆਇਨ ਕਰ ਲਿਆ, ਪਹਿਲਾ ਹੀ ਸਟੂਡੈਂਟ ਸੀ ਮੈਂ ਡਿਪਾਰਟਮੈਂਟ ਦਾ।
0: ਅੱਛਾ ਜੀ।
1: ਤੇ ਸਭ ਪੱਖਾਂ ਤੋਂ ਪਹਿਲਾ ਸੀ, ਰੋਲ ਨੰਬਰ ਵੀ ਪਹਿਲਾ ਸੀ, ਫਸਟ ਵੀ ਪਹਿਲਾ ਸੀ, ਗੋਲਡ ਮੈਡਲ ਵੀ ਪਹਿਲਾ ਸੀ, PhD ਵੀ ਪਹਿਲਾ ਸੀ, ਇਸ ਡਿਪਾਰਟਮੈਂਟ ਦਾ ਵਿਦਿਆਰਥੀ ਕੋਈ ਪ੍ਰੋਫੈਸਰ ਬਣਿਆ ਸੀ ਉਹ ਵੀ ਪਹਿਲਾ ਸੀ। ਸੋ ਉਸ ਢੰਗ ਦੇ ਨਾਲ ਮੈਨੂੰ ਉਸ ਦੇ ਨਾਲ ਮੋਹ ਸੀ। ਤੇ 34 ਸਾਲ ਦੀ ਉਮਰ ਤੱਕ ਮੈਂ ਇਮਤਿਹਾਨ ਹੀ ਦਿੰਦਾ ਰਿਹਾ, ਫਿਰ ਮੇਰੀ ਵਾਈਫ ਨੇ ਰੋਕਿਆ ਮੈਨੂੰ ਬਈ ਹੋਰ ਨਹੀਂ ਦੇਣੇ
0: ਜੀ।
1: LLB ਕਰਨ ਦਾ ਇੱਕ ਹੋਰ ਕਾਰਨ ਇਹ ਸੀ ਕਿ ਮੈਂ PhD ਕਰ ਰਿਹਾ ਸੀ
0: ਜੀ,
1: ਜਦੋਂ ਮੈਂ ਪੜ੍ਹ ਕੇ ਥੱਕਣ ਲੱਗ ਜਾਂਦਾ ਸੀ, ਥੱਕ ਜਾਂਦਾ ਸੀ, ਫਿਰ ਮੈਂ ਲਾਅ ਕਰਨ ਚਲਾ ਜਾਂਦਾ ਸੀ।
0: ਓਕੇ ਜੀ, ਠੀਕ
1: ਹੈ। ਇੱਕ ਥਿਊਰੀ ਵੀ ਹੈਗੀ ਹੈ, ਮੈਂ ਇਸ 'ਤੇ ਪ੍ਰੈਕਟਿਸ ਕੀਤੀ ਹੈ ਕਿ ਜਦੋਂ ਤੁਸੀਂ ਕਿਸੇ ਕੰਮ ਤੋਂ ਥੱਕ ਜਾਓ, ਕੋਈ ਹੋਰ ਕੰਮ ਕਰਨ ਲੱਗ ਜਾਓ, ਤੁਹਾਡੀ ਥਕਾਵਟ ਉਤਰ ਜਾਏਗੀ। ਜਿਹੜੇ ਸਵਿਮਿੰਗ ਕਰਦੇ ਹਨ, ਜੇਕਰ ਉਹ ਲੋਨ ਟੈਨਿਸ ਖੇਡਣ ਲੱਗ ਜਾਣ ਤਾਂ ਉਹਨਾਂ ਦੀ ਸਵਿਮਿੰਗ ਦੀ ਥਕਾਵਟ ਉਤਰ ਜਾਏਗੀ। ਜੇ ਲੋਨ ਟੈਨਿਸ ਖੇਡਦੇ ਖੇਡਦੇ ਥੱਕ ਗਏ ਹਨ ਤਾਂ ਨਾਵਲ ਪੜ੍ਹਨ ਲੱਗ ਜਾਣ, ਉਹਨਾਂ ਦੀ ਲੋਨ ਟੈਨਿਸ ਦੀ ਥਕਾਵਟ, ਐਕਟੀਵਿਟੀ ਬਦਲ ਦਿਓ, ਥਕਾਵਟ ਮੁੱਕ ਜਾਏਗੀ। ਇੱਕ ਮੈਨੂੰ ਇਮਤਿਹਾਨ ਦੇਣ ਦਾ ਤਰੀਕਾ ਆ ਗਿਆ ਸੀ,
0: ਔਖੇ ਨਹੀਂ ਸੀ,
1: ਤੰਗ ਆ ਗਿਆ। ਉਹ ਤੰਗ ਇਹ ਸੀ ਕਿ ਮੈਂ ਲਿਖ ਕੇ ਪੜ੍ਹਦਾ ਹੁੰਦਾ ਸੀ, ਤੇ ਮੇਰੇ ਇਹ ਸੀ ਵੀ ਇਮਤਿਹਾਨ 'ਚ ਤਾਂ 3 ਘੰਟੇ ਲਿਖਣਾ
0: ਜੀ,
1: ਤੇ ਕਈ ਵਾਰੀ ਮੈਂ 1-1 ਪੇਪਰ ਉੱਤੇ 200-200 ਘੰਟੇ ਲਿਖਾਈ ਕੀਤੀ ਹੁੰਦੀ ਸੀ
0: ਜੀ।
1: ਸੋ ਉਸ ਕਰਕੇ ਮੈਂ ਬੜੇ ਆਰਾਮ ਨਾਲ ਜਾਂਦਾ ਸੀ ਤੇ ਆਰਾਮ ਨਾਲ ਹੀ ਲਿਖ ਕੇ ਆ ਜਾਂਦਾ ਸੀ, ਤੇ 1st-2nd ਆ ਜਾਂਦਾ ਸੀ
0: ਜੀ। ਬਿਲਕੁਲ, ਜਦੋਂ ਅਸੀਂ ਇੰਨੀ ਪ੍ਰੈਕਟਿਸ ਕਰਦੇ ਹਾਂ ਜਾਂ ਇੰਨਾ ਅਸੀਂ ਪਹਿਲਾਂ ਤਿਆਰੀ ਕੀਤੀ ਹੋਵੇ, ਫਿਰ ਉਸ ਚੀਜ਼ ਦਾ ਡਰ।
1: ਮੈਂ ਲਿਖ ਕੇ ਕਰਦਾ, ਉਹ ਲਿਖ ਕੇ ਕੀਤਾ ਹੋਇਆ ਜਿਹੜਾ ਢੰਗ ਸੀਗਾ ਉਹ ਮੈਨੂੰ ਆਪਣੀਆਂ ਕਿਤਾਬਾਂ ਲਿਖਣ ਦੇ ਵਿੱਚ ਵੀ ਬੜਾ
0: ਜੀ। ਤੇ ਪਰਿਵਾਰ ਨੇ, ਫਿਰ ਮਿਸਿਸ ਨੇ, ਧਰਮ ਪਤਨੀ ਨੇ ਸਹਿਯੋਗ ਦਿੱਤਾ ਕਿੰਨਾ ਅੱਗੇ ਵਧਣ ਦੇ ਵਿੱਚ, ਜਾਂ ਉਹਨਾਂ ਨੇ ਲੇਖਣੀ ਦੇ ਵਿੱਚ ਜਦੋਂ ਤੁਸੀਂ ਆਏ ਹੋ ਲਿਖਣ ਕਲਾ ਦੇ ਵਿੱਚ?
1: ਪਤਨੀ ਜਿਹੜੀ ਹੈ ਉਹ ਅੰਗਰੇਜ਼ੀ ਡਿਪਾਰਟਮੈਂਟ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ 38 ਸਾਲ ਰਹੀ, ਤੇ ਉਹ ਇੰਨੀ ਚੰਗੀ ਹੈ ਕਿ ਮੈਂ ਹੁਣ ਕਈ ਵਾਰੀ ਕਹਿੰਦਾ ਹੁੰਦਾ ਤੇਰੇ ਨਾਲ ਬੜੀ ਜ਼ਿਆਦਤੀ ਹੋਈ ਹੈ ਕਿ ਤੇਰਾ ਵਿਆਹ ਮੇਰੇ ਨਾਲ ਹੋ ਗਿਆ, ਉਸਨੂੰ ਮੇਰੇ ਨਾਲੋਂ ਬੈਟਰ ਪਤੀ ਮਿਲਣਾ ਚਾਹੀਦਾ ਸੀ
0: ਜੀ। ਪਰ ਇੱਕ ਜਗ੍ਹਾ ਤੇ ਤੁਸੀਂ ਆਪਣੀ ਕੋਟੇਸ਼ਨਸ ਦੇ ਵਿੱਚ ਇਹ ਵੀ ਲਿਖਦੇ ਹੋ ਕਿ ਤੁਹਾਡਾ ਮਹਿਬੂਬ ਜਾਂ ਜਿਹਨੂੰ ਤੁਸੀਂ ਚਾਹੁੰਦੇ ਹੋ, ਇੰਨਾ ਜ਼ਿਆਦਾ ਚੰਗਾ ਤੇ ਇੰਨਾ ਸੋਹਣਾ ਨਹੀਂ ਹੁੰਦਾ ਜਿੰਨੀ ਉਹਨੂੰ ਕਲਪਨਾ ਤੁਹਾਡੀ ਬਣਾ ਦਿੰਦੀ ਹੈ ਜੀ।
1: ਨਹੀਂ, ਮੈਂ ਇਹ ਕਹਿੰਦਾ ਹੈਗਾ ਕਿ ਕਿਸੇ ਵੀ ਕਲਾਕਾਰ ਜਾਂ ਕਵੀ ਜਾਂ ਚਿੱਤਰਕਾਰ ਜਾਂ ਸੰਗੀਤਕਾਰ ਦੀ ਪ੍ਰੇਰਣਾ ਉਸਦੀ ਪਤਨੀ ਨਹੀਂ ਹੁੰਦੀ, ਕਿਉਂਕਿ ਪਤਨੀ ਉਹਦੇ ਕੋਲ ਹਮੇਸ਼ਾ ਨਾਲ ਹੁੰਦੀ ਹੈ
0: ਜੀ।
1: ਇਸੇ ਕਰਕੇ ਯਾਦ ਸਾਨੂੰ ਆਪਣੇ ਦੋਸਤ ਦਾ ਦੋਸਤ ਦੀ ਨਹੀਂ ਆਏਗੀ, ਕੋਈ ਦੋਸਤ ਨੂੰ ਜਦੋਂ ਚਾਹੀਏ ਮਿਲ ਸਕਦੇ ਹਾਂ ਜਾ ਕੇ, ਯਾਦ ਉਸਦੀ ਆਏਗੀ ਜਿਸ ਨੂੰ ਮਿਲਣਾ ਮੁਸ਼ਕਲ ਹੋ। ਹੁਣ 3 ਸ਼ਬਦ ਵਰਤਦੇ ਹੈਗੇ ਆਮ ਤੌਰ ਤੇ, ਪ੍ਰੇਮਿਕਾ, ਮਹਿਬੂਬ ਤੇ ਮਾਸ਼ੂਕ। ਮੈਨੂੰ ਥੋੜੀ ਜਿਹੀ ਆਦਤ ਪੈ ਗਈ ਉਸ ਵੇਲੇ ਫਿਲੋਸਫੀ ਦੇ ਕਾਰਨ ਵੀ ਇਹਨਾਂ ਦੇ ਵਖਰੇਵਾਂ ਜਾਣਨ ਦੀ। ਪ੍ਰੇਮ ਤਾਂ ਉਹ ਹੈਗਾ ਜੋ ਪਿਤਾ ਆਪਣੀ ਧੀ ਨੂੰ ਕਰਦਾ, ਉਹ ਪ੍ਰੇਮ ਹੈ
0: ਜੀ।
1: ਜੋ ਕਿਸੇ ਲੜਕੀ ਦਾ ਜਮਾਤੀ ਉਸ ਨੂੰ ਕਰਦਾ ਹੈ ਉਹ ਇਸ਼ਕ ਹੈ, ਤੇ ਜੋ ਉਹ ਕਿਸੇ ਨੂੰ ਕਰਦੀ ਹੈ ਉਹ ਮੁਹੱਬਤ ਹੈ।
0: ਉਹ ਮੁਹੱਬਤ ਹੈ,
1: ਉਹ ਮੁਹੱਬਤ
0: ਜੀ। ਇਹ ਸੱਚਾਈ ਹੈ। ਇਹ ਤੁਸੀਂ ਜੋ ਅਨੁਭਵ ਕੀਤਾ, ਫਿਰ ਇਹਦੇ ਪਿੱਛੇ ਕੋਈ ਕਾਰਨ ਵੀ ਤਾਂ ਰਹੇ ਹੋਣਗੇ?
1: ਕਾਰਨ ਇਹ ਸੀ ਕਿ ਕਈ ਜਿਹੜੇ ਮਿਲਦੇ ਜੁਲਦੇ ਸ਼ਬਦ ਹੈ ਨਾ, ਆਮ ਤੌਰ ਤੇ ਲੋਕ ਉਵੇਂ ਵਰਤ ਲੈਂਦੇ ਨੇ,
0: ਇੱਕੋ
1: ਅਰਥਾਂ ਵਿੱਚ ਲੈ ਲੈਂਦੇ ਨਹੀਂ ਉਹਦੇ।

0: ਚ ਫਰਕ ਹੈਗਾ। ਪੈਸਾ ਧਨ ਤੇ ਦੌਲਤ ਇਹਨਾਂ ਨੂੰ ਅਸੀਂ ਆਮ ਤੌਰ ਤੇ ਇੱਕੋ ਅਰਥਾਂ ਵਿੱਚ ਵਰਤ ਲੈਂਦੇ ਹਾਂ, ਇਹਨਾਂ ਵਿੱਚ ਫਰਕ ਹੈ।
1: ਫਰਕ ਹੁੰਦਾ ਹਾਂ,
0: ਪੈਸਾ ਤਾਂ ਉਹ ਹੈ ਜਿਹੜਾ ਤੁਹਾਡੇ ਕੋਲ ਹੈ, ਇਸ ਵੇਲੇ ਹੈ ਤੁਹਾਡੇ ਪਰਸ ਵਿੱਚ ਹੈ। ਧਨ ਉਹ ਹੈ ਜਿਹੜਾ ਤੁਹਾਡੇ ਕੋਲ ਜਮ੍ਹਾਂ ਹੈ ਜਾਇਦਾਦ ਦੇ ਰੂਪ ਦੇ ਵਿੱਚ ਵਗੈਰਾ ਵਗੈਰਾ ਹੈ। ਦੌਲਤ ਉਹ ਹੈ ਜਿਹੜੀ ਤੁਸੀਂ ਲਾਈ ਹੋਈ ਹੈ ਤੇ ਜਿਹੜੀ ਹੋਰ ਕਮਾਈ ਕਰ ਰਹੀ ਹੈ। ਕਹਿਣ ਤੋਂ ਭਾਵ ਹੈਗਾ ਕਿ ਇਹ ਬੜੀ ਦੇਰ ਦੀ ਮੈਨੂੰ ਆਦਤ ਜੀ ਪੈ ਗਈ ਸੀ ਤੇ ਉਸ ਤਰ੍ਹਾਂ ਹਾਂ ਕਰਨ ਦੇ।
1: ਆਪਾਂ ਤੁਹਾਡੀ ਇਸੇ ਆਦਤ ਦੇ ਵੱਲ ਵਧਦੇ ਹਾਂ ਜੀ। ਕਿਤਾਬਾਂ ਤੁਸੀਂ ਲਿਖੀਆਂ ਜਿਨ੍ਹਾਂ ਨੂੰ ਤੁਸੀਂ ਸਿਰਜਣਾਤਮਕ ਸਾਹਿਤ ਆਖਦੇ ਹਾਂ, ਆਪਾਂ ਤੁਹਾਡੇ ਜਿਨ੍ਹਾਂ ਦੇ ਵਿੱਚ ਲੇਖ ਸ਼ਾਮਿਲ ਨੇ ਜਾਂ ਕੋਟੇਸ਼ਨਸ ਦੇ ਤੌਰ ਤੇ ਜਿਵੇਂ ਮਾਲਾ ਮਣਕੇ ਹੋਈ, ਸਾਡੇ ਕੋਲ ਹੋਰ ਕਿਤਾਬਾਂ ਵਿਆਖਿਆ ਵਿਸ਼ਲੇਸ਼ਣ, ਆਹਮੋ ਸਾਹਮਣੇ, ਘਾਟ ਘਾਟ ਦਾ ਪਾਣੀ, ਸੁਖਨ ਸੁਨੇਹੇ, ਅੰਤਰ ਚਾਤ, ਰਾਹ ਰਸਤੇ, ਬਹੁਤ ਸਾਰੇ ਨਾਮ, 12 ਕਿਤਾਬਾਂ ਤੁਹਾਡੀਆਂ ਆਪਣੀਆਂ ਜੋ ਨਿਰੋਲ ਅਨੁਭਵ ਤੇ ਆਧਾਰਿਤ ਨੇ, ਬਾਕੀ ਬਹੁਤ ਸਾਰੇ ਖੋਜ ਪੱਤਰ ਲਿਖੇ ਗਏ ਨੇ, ਲੇਖ ਜੋ ਅਖਬਾਰਾਂ ਦੇ ਵਿੱਚ ਆਉਂਦੇ ਨੇ। ਤੁਹਾਡੀ ਕਿਤਾਬ ਪੜ੍ਹਨ ਤੋਂ ਪਹਿਲਾਂ ਜਦੋਂ ਨਾਮ ਪੜ੍ਹਦੀ ਹਾਂ ਤਾਂ ਮੇਰੇ ਜ਼ਿਹਨ ਦੇ ਵਿੱਚ ਇੱਕ ਚੀਜ਼ ਆਉਂਦੀ ਹੈ ਕਿ ਤੁਸੀਂ ਉਹਦੇ ਵਿੱਚ ਲੈ ਦਿੰਦੇ ਹੋ ਨਾਮ ਦੇ ਵਿੱਚ, ਰਾਹ ਰਸਤੇ, ਬੂਹੇ ਬਾਰੀਆਂ, ਜਾਂ ਫਿਰ ਸੁਖਨ ਸੁਨੇਹੇ, ਡੂੰਘੀਆਂ ਸ਼ਿਖਰਾਂ, ਇਹਨਾਂ ਦੇ ਵਿੱਚ ਦੁਬੰਧ ਆਪਸ ਦੇ ਵਿੱਚ, ਇਹ ਆਪਸ ਦੇ ਵਿੱਚ ਸ਼ਬਦਾਂ ਦੇ ਨਾਲ ਲੈ ਪੈਦਾ ਕਰਨ ਦਾ ਕੋਈ ਖਾਸ ਵਜ੍ਹਾ?
0: ਵੈਸੇ ਮੈਂ ਕਈ ਵਾਰੀ ਮਹਿਸੂਸ ਕੀਤਾ ਕਿ ਬੱਚੇ ਨੂੰ ਜਨਮ ਦੇਣਾ ਓਨਾ ਇੰਪੋਰਟੈਂਟ ਨਹੀਂ ਹੈ
1: ਜੀ,
0: ਉਸ ਨੂੰ ਚੰਗਾ ਨਾਂ ਦੇਣਾ ਜ਼ਿਆਦਾ ਇੰਪੋਰਟੈਂਟ।
1: ਕੀ ਬਾਤ
0: ਹੈ, ਜਿਹੜੀ ਮਲ ਮਣਕੇ ਹੈ
1: ਜੀ,
0: ਇਹ ਕਿਤਾਬ 6 ਮਹੀਨੇ ਇਸ ਕਰਕੇ ਲੇਟ ਹੋ ਗਈ, ਮੈਨੂੰ ਢੁਕਵਾਂ ਨਾਂ ਨਹੀਂ ਸੀ ਲੱਭ ਰਿਹਾ
1: ਜੀ।
0: ਇਹੀ ਗੱਲ ਸੀਗੀ ਕੱਲਿਆਂ ਦਾ ਕਾਫਲਾ ਦੇ ਵਿੱਚ,
1: ਕੱਲਿਆਂ ਦਾ ਕਾਫਲਾ ਜੀ,
0: ਨਿੱਕੀ ਨਿੱਕੀ ਕੋਟੇਸ਼ਨਸ ਆ, ਉਹ ਇਕੱਲੀਆਂ ਇਕੱਲੀਆਂ
1: ਜੀ, ਪਰ ਉਹਨਾਂ ਦਾ
0: ਕਾਫਲਾ ਜਿਹੜਾ ਸੀ। ਸੋ ਕਿਤਾਬ ਦਾ ਨਾਂ ਚੁਣਨ ਵੇਲੇ ਮੈਂ ਬਹੁਤ ਉਡੀਕ ਔਰ ਸਬਰ ਤੋਂ ਕੰਮ ਲੈਂਦਾ ਹੈਗਾ
1: ਜੀ।
0: ਹੁਣ ਮੇਰੇ ਕੋਲ ਇੱਕ ਕਿਤਾਬ ਤਿਆਰ ਪਈ ਹੈ, ਪਰੰਤੂ ਉਹਦਾ ਟਾਈਟਲ ਨਹੀਂ ਮੈਨੂੰ ਸੁੱਝ ਰਿਹਾ, ਜਿਸ ਦਿਨ ਸੁੱਝ ਜਾਏਗਾ ਉਸ ਦਿਨ ਛਪ ਜਾਏਗਾ।
1: ਨਾਮ ਬੜੇ ਸੋਹਣੇ ਹੁੰਦੇ ਨੇ, ਜਿਵੇਂ ਮਾਲਾ ਮਣਕੇ, ਖਾਸ ਕਰਕੇ ਕਹੀਏ ਤੇ ਇਹ ਨਾਮ ਹੀ ਮਨ ਦੇ ਵਿੱਚ ਇੱਕ ਟੁਣਕ ਪੈਦਾ ਕਰ ਦਿੰਦੇ।
0: ਸੈਮੀਨਾਰ 'ਚ ਬੈਠਾ ਸੀ, ਸੈਮੀਨਾਰ ਸੀ ਪ੍ਰੋਫੈਸਰ ਪੂਰਨ ਸਿੰਘ ਉੱਤੇ
1: ਜੀ,
0: ਤੇ ਕਿਸੇਲ ਸਾਹਿਬ ਨੇ ਪੂਰਨ ਸਿੰਘ ਦੀਆਂ ਕਵਿਤਾਵਾਂ ਦੇ ਪੰਜਾਬੀ ਵਿੱਚ ਅਨੁਵਾਦ ਕੀਤਾ ਹੋਇਆ ਸੀ ਤੇ ਇੱਕ ਕਿਤਾਬ ਦੇ ਵਿੱਚ ਉਹਨਾਂ ਦੀਆਂ 10 ਕਿਤਾਬਾਂ ਦੇ ਨਾਂ ਲਿਖੇ ਹੋਏ ਸੀ ਜਿਨ੍ਹਾਂ ਦਾ ਪੰਜਾਬੀ ਦੇ ਵਿੱਚ ਉਹਨਾਂ ਨੇ ਨਾਂ ਦਿੱਤੇ ਸੀ
1: ਜੀ।
0: ਉਹਦੇ ਵਿੱਚ ਮੈਂ ਦੇਖਿਆ ਕਿ ਇੱਕ ਦਾ ਨਾਂ, ਇੱਕ ਚੈਪਟਰ ਦਾ ਨਾਂ, ਇੱਕ ਕਿਸੇ ਕਵਿਤਾ ਦਾ ਨਾਂ ਮਾਲਾ ਮਣਕੇ ਸੀ। ਬਸ ਉਸੇ ਵੇਲੇ ਮੈਨੂੰ ਜਿਹੜੀ
1: ਟੁਣਕ ਗਿਆ ਦਿਮਾਗ ਦੇ ਵਿੱਚ, ਫਿਰ
0: ਇਹਦੇ ਪਿੱਛੇ ਇੱਕ ਥਿਊਰੀ ਵੀ ਹੈਗੀ ਹੈ, ਉਹ ਹੈਗੀ ਹੈ ਕਿ ਜਿਹੜੇ ਫਿਲਮਾਂ ਬਣਾਉਂਦੇ ਆ ਨਾ
1: ਜੀ,
0: ਪਹਿਲਾਂ ਫਿਲਮ ਉਹਨਾਂ ਦੇ ਦਿਮਾਗ ਦੇ ਵਿੱਚ ਬਣਦੀ ਆ,
1: ਆਈਡੀਆ ਪੈਦਾ ਹੁੰਦਾ। ਹਾਂਜੀ,
0: ਕਿਸੇ ਨੇ ਇੱਕ ਡਾਇਰੈਕਟਰ ਨੂੰ ਪੁੱਛਿਆ ਜੇ ਤੁਸੀਂ ਫਿਲਮ ਬਣਾ ਰਹੇ ਸੀ, ਬਣ ਗਈ? ਉਸਨੇ ਕਿਹਾ ਫਿਲਮ ਤਿਆਰ ਹੈ, ਬਸ ਸ਼ੂਟਿੰਗ ਕਰਨੀ ਹੈ। ਮਤਲਬ ਕਹਿਣ ਦਾ ਇਹ ਹੈ ਕਿ ਮੇਰੇ ਦਿਮਾਗ ਵਿੱਚ ਕਲੀਅਰ ਹੈ, ਹੁਣ ਮੈਂ ਉਹ ਬਸ ਕੁਝ ਮਹੀਨਿਆਂ ਦੇ ਵਿੱਚ ਉਸ ਨੂੰ ਕਰ ਵਿਖਾਉਣਾ ਹੈਗਾ
1: ਜੀ।
0: ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਮੈਨੂੰ ਕਿਤਾਬ ਦਾ ਚੰਗਾ ਨਾਂ ਚੰਗਾ ਲੱਗਦਾ, ਇਸ ਕਰਕੇ ਮੈਂ ਬਹੁਤ ਸਾਰੀਆਂ ਕਵਿਤਾਵਾਂ ਦੀਆਂ ਕਿਤਾਬਾਂ ਪੜ੍ਹਦਾ ਹਾਂ ਜਿਹਦੇ ਵਿੱਚ ਉਹਨਾਂ ਦੇ ਸਿਰਲੇਖ ਜਾਂ ਉਹਦੇ ਵਿੱਚ ਫਰੇਜ਼ ਜਿਹੜੇ ਹੈਗੇ ਆ। ਹੁਣ ਕਾਫਲਾ ਤਾਂ ਮੇਰੇ ਕੋਲ ਵਰਡ ਸੀ, ਤੇ ਕਾਫਲਾ ਕੱਕੇ ਨਾਲ ਪੈਂਦਾ, ਮੈਨੂੰ ਕੱਕੇ ਵਾਲਾ ਕੋਈ ਸ਼ਬਦ ਚਾਹੀਦਾ ਸੀ ਜਿਹੜਾ ਉਸ ਨਾਲ ਐਲੀਟਰੇਟ ਕਰ ਜਾਵੇ, ਉਸ ਨਾਲ ਅਨੁਪ੍ਰਾਸ ਵਗੈਰਾ ਜਿਹੜਾ ਨਾ ਉਹਦਾ ਬਣ ਜਾਵੇ। ਉਹ ਫਿਰ ਪਹਿਲਾਂ ਤਾਂ ਮੈਂ ਸੋਚਦਾ ਰਿਹਾ ਵੀ ਇਕੱਲਿਆਂ ਦਾ ਕਾਫਲਾ ਜਿਹੜਾ ਨਾ ਉਹ ਠੀਕ ਜਾਂ ਜਚਦਾ ਨਹੀਂ ਹੈ, ਨਾਲੇ ਕਾਫਲਾ 3 ਅੱਖਰਾਂ ਦਾ ਹੈ, ਇਹ ਵੀ 3 ਅੱਖਰਾਂ ਦਾ। ਸੋ ਉਹ ਫਿਰ ਮੈਂ ਈੜੀ ਵਾਲਾ ਹਿੱਸਾ ਜਿਹੜਾ ਸੀ ਉਹਦਾ ਕੱਢ ਦਿੱਤਾ ਤੇ ਕੱਲਿਆਂ ਦਾ ਕਾਫਲਾ ਜਿਹੜਾ ਉਹ,
1: ਯਾਨੀ ਕਿ ਆਪਸ ਦੇ ਵਿੱਚ ਦੁਬੰਧ ਹੁੰਦਿਆਂ ਹੋਇਆਂ ਵੀ ਇਹਨਾਂ ਦੇ ਵਿੱਚ ਇੱਕ ਰਸ ਹੈ, ਕੱਲਿਆਂ ਦਾ ਕਾਫਲਾ, ਇਸੇ ਤਰ੍ਹਾਂ ਡੂੰਘੀਆਂ ਸ਼ਿਖਰਾਂ।
0: ਜਦੋਂ ਕਿਸੇ ਬੰਦੇ ਨੂੰ ਵੇਖਦਾ ਜਾਂ ਕਿਸੇ ਬੱਚੇ ਦਾ ਨਾਂ ਸੁਣਦਾ, ਮੈਂ ਉਹ ਜ਼ਰੂਰ ਕੰਪੇਅਰ ਕਰਦਾ ਵੀ ਇਹਦਾ ਨਾਂ ਇਹ ਹੈ ਤਾਂ ਇਹ ਇਹੋ ਜਿਹਾ ਹੈ ਕਿ ਨਹੀਂ ਹੈ। ਨਾਂ ਬੜਾ ਇੰਪੋਰਟੈਂਟ ਚੀਜ਼ ਹੈ। ਵੈਸੇ ਮੈਂ ਇਹ ਚਾਹੁੰਦਾ ਕਿ ਬੱਚੇ ਦਾ ਨਾਂ ਥੋੜ੍ਹਾ ਜਿਹਾ ਸੋਚ ਕੇ ਰੱਖਣਾ ਚਾਹੀਦਾ, ਕਿਉਂਕਿ ਨਾਂ ਇੱਕ ਐਸਾ ਸ਼ਬਦ ਹੈ ਜਿਸ ਨੂੰ ਉਸਨੇ ਸਾਰੀ ਜ਼ਿੰਦਗੀ ਸੁਣਨਾ ਹੈ। ਸਾਡੇ ਇੱਕ ਪ੍ਰੋਫੈਸਰ ਹੁੰਦੇ ਸਨ, ਉਹਨਾਂ ਦਾ ਨਾਂ ਤੋਤਾ ਰਾਮ ਸੀ। ਹੁਣ ਉਹ ਤੋਤਾ ਰਾਮ ਦੱਸਣਾ ਪਸੰਦ ਨਹੀਂ ਸੀ ਕਰਦੇ, ਉਹ ਆਪਣਾ ਨਾਂ ਜਿਹੜਾ ਸੀ TR ਲਿਖਦੇ ਹੁੰਦੇ, TR ਸ਼ਰਮਾ, ਨਾਂ ਉਹਨਾਂ ਦਾ ਤੋਤਾ ਰਾਮ ਸੀਗਾ। ਸੋ ਕਹਿਣ ਤੋਂ ਭਾਵ ਹੈਗਾ ਕਿ ਨਾਂ ਚੰਗਾ ਉਹ ਹੁੰਦਾ ਜਿਸ ਨੂੰ ਕੋਈ ਸਿਗਨੇਚਰ ਕਰਨ ਵੇਲੇ ਪੂਰਾ ਲਿਖੇ, ਆਪ ਲਿਖੇ, ਇਹਦਾ ਮਤਲਬ ਉਸਨੂੰ ਉਹ ਨਾਂ ਆਪਣਾ ਜਿਹੜਾ ਹੈ ਪਸੰਦ ਹੈ, ਚੰਗਾ ਲੱਗਦਾ ਹੈ।
1: ਤੁਹਾਡੇ ਬੱਚਿਆਂ ਦੇ ਨਾਵਾਂ ਦੇ ਵਿੱਚ 3 ਬੱਚੇ, ਇੱਕ ਬੇਟੀ, 2 ਬੇਟੇ, ਬੇਟੀ ਹਰਗੁਣਜੀਤ, ਬੇਟਾ ਹਰਮਨਜੀਤ, ਹਰਗੁਰਜੀਤ, ਤਿੰਨਾਂ ਦੇ ਅੱਗੇ ਹਰ ਆਉਂਦਾ।
0: ਉਹ ਮੇਰੇ ਪਿਤਾ ਜੀ ਦਾ ਨਾਂ ਹਰਦਿੱਤ ਸਿੰਘ ਸੀ, ਇਸ ਕਰਕੇ ਉਹ ਉਹਨਾਂ ਦੇ ਨਾਂ ਦੇ ਨਾਲ। ਉਹਨਾਂ ਦੇ ਜਿਹੜੇ ਘਰ ਦੇ ਨਾਂ ਹੈਗੇ ਆ, ਹਰਗੁਣਜੀਤ ਦਾ ਘਰ ਦਾ ਨਾਂ ਗੁਣੀਆਂ ਹੈ, ਗੁਣੀਆਂ, ਉਹ ਗੁਣੀਆਂ ਦੇ ਨਾਂ ਕਰਕੇ ਹੀ ਮਤਲਬ ਪਾਪੂਲਰ ਹੈ
1: ਜੀ।
0: ਤੇ ਦੂਜਾ ਜਿਹੜਾ ਸੀ ਉਹ ਥੋੜਾ ਜਿਹਾ ਫਿਲੋਸੋਫੀਕਲ ਮਾਇੰਡ ਦਾ ਸੀ, ਉਸ ਦਾ ਨਾਂ ਹਰਮਨ ਰੱਖਿਆ ਸੀਗਾ। ਵੈਸੇ ਨਾਂ ਤਾਂ ਮੈਂ ਰੋਮਨ

0: ਰੱਖਿਆ ਸੀ ਉਹਦਾ
1: ਜੀ,
0: ਉਹ ਪਰ ਉਹ ਲੋਕਾਂ ਨੂੰ ਬੋਲਣਾ ਨਹੀਂ ਸੀ ਆਉਂਦਾ, ਇਸ ਕਰਕੇ
1: ਜੀ ਠੀਕ ਹੈ।
0: ਮੈਨੂੰ ਇੱਥੇ ਇੱਕ ਗੱਲ ਯਾਦ ਆਉਂਦੀ ਹੈ, ਕਿਸੇ ਬੰਦੇ ਦੇ ਬੇਟੀ ਹੋਈ ਤੇ ਉਸਨੇ ਮੈਨੂੰ ਕਿਹਾ ਜੀ ਇਹਦਾ ਕੋਈ ਨਾਂ ਦੱਸੋ
1: ਜੀ।
0: ਮੈਂ ਕਿਹਾ ਤੁਹਾਡੀ ਵਾਈਫ ਨੂੰ ਕੀ ਸ਼ੌਕ ਹੈਗਾ? ਕਹਿੰਦੇ ਮੇਰੀ ਵਾਈਫ ਨੂੰ ਸੰਗੀਤ ਦਾ ਸ਼ੌਕ ਹੈ
1: ਜੀ।
0: ਮੈਂ ਕਿਹਾ ਫਿਰ ਤੁਸੀਂ ਇਹਦਾ ਨਾਂ ਸਰਗਮ ਰੱਖੋ, ਇਹ ਵਾਈਫ ਨੂੰ ਵੀ ਚੰਗਾ ਲੱਗੇਗਾ। ਛੇ ਕੁ ਮਹੀਨੇ ਬਾਅਦ ਜਦੋਂ ਮੈਨੂੰ ਮਿਲੇ ਤੇ ਮੈਂ ਉਹਨਾਂ ਨੂੰ ਪੁੱਛਿਆ ਸਰਗਮ ਦਾ ਕੀ ਹਾਲ ਹੈ? ਕਹਿੰਦੇ ਪੈਸਾ ਕੀ ਪੁੱਛਦੇ ਹੋ, ਅਸੀਂ ਤਾਂ ਸਰਗਮ ਰੱਖ ਦਿੱਤਾ ਸੀ, ਲੋਕਾਂ ਨੂੰ ਸਰਗਮ ਬੋਲਣਾ ਨਹੀਂ ਸੀ ਆਉਂਦਾ ਤੇ ਉਹ ਸ਼ਲਗਮ ਸ਼ਲਗਮ ਹੀ ਕਹੀ ਜਾਂਦੇ ਸੀ, ਤੇ ਫਿਰ ਉਹਦਾ ਨਾਮ ਅਸੀਂ ਬਦਲ ਦਿੱਤਾ ਹੈਗਾ,
1: ਵਿਗਾੜਿਆ ਗਿਆ ਨਾਮ ਵਿਗੜ ਜਾਂਦਾ।
0: ਉਹਦਾ ਹਰਮਨ ਸਿੰਘ ਜਿਹੜਾ ਸਭ ਤੋਂ ਛੋਟਾ ਸੀ ਉਹਦਾ ਨਾਂ ਬਾਦਸ਼ਾਹ, ਬਾਦਸ਼ਾਹ ਨਹੀਂ, ਬਾਦਸ਼ਾਹ ਨੂੰ ਥੋੜਾ ਜਿਹਾ ਸੰਖੇਪ ਜਿਹਾ ਕਰਕੇ ਬੋਲੋ ਨਾ, ਬਾਦਸ਼ਾਹ ਬਣਦਾ। ਵੈਸੇ ਇਹ ਬਾਦਸ਼ਾਹ ਜਿਹੜਾ ਸੀ ਟਰਕੀ ਦਾ ਬਾਦਸ਼ਾਹ ਜਿਹੜਾ ਹੁੰਦਾ ਸੀ ਨਾ, ਉਹਦਾ ਨਾਂ ਪਾਸ਼ਾ ਹੁੰਦਾ ਸੀ ਤੇ ਉਹਨੂੰ ਕਈ ਵਾਰੀ ਬਾਦਸ਼ਾਹ ਵੀ ਬੋਲਦੇ ਸੀ। ਸੋ ਇਹ ਨਾਂ ਰੱਖਣੇ ਜਿਹੜੇ ਹੈਗੇ ਆ
1: ਬੜੇ
0: ਸੋਚ ਸਮਝ ਕੇ ਰੱਖਣੇ ਚਾਹੀਦੇ।
1: ਕਿਸੇ ਨੇ ਲਿਖਿਆ ਵੀ ਮੈਨੂੰ ਨਾਮ ਨੀ ਲੇਖਕ ਦਾ ਯਾਦ, ਉਹਨਾਂ ਨੇ ਲਿਖਿਆ ਸੀ ਕਿ ਜਿਹੜਾ ਆਪਣੀ ਕਿਤਾਬ ਜਾਂ ਆਪਣੀ ਰਚਨਾ ਲਿਖਣ ਤੋਂ ਪਹਿਲਾਂ ਉਹਦਾ ਨਾਮ ਸੋਚ ਲੇ ਤੇ ਉਹ ਕਦੇ ਪੂਰ ਨਹੀਂ ਚੜ੍ਹਦੀ, ਉਹ ਅੱਧ ਵਿਚਾਲੇ ਰਹਿ ਜਾਂਦੀ ਹੈ। ਸੋ ਜੀ ਅੱਗੇ ਵੱਧਦੇ
0: ਹਾਂ, ਮੇਰੇ ਜਦੋਂ ਕਿਤਾਬ ਚੱਲ ਰਹੀ ਹੈ ਫਿਰ ਮੈਂ ਉਹਦਾ ਨਾਂ ਲੱਭਣਾ ਸ਼ੁਰੂ ਕਰ ਦਿਆਂ।
2: ਹੁਣ ਤੁਸੀਂ ਸੁਣ ਰਹੇ ਸੀ ਉੱਗੇ ਸਾਹਿਤਕਾਰ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ ਨਾਲ ਮੁਲਾਕਾਤ ਦਾ ਭਾਗ ਪਹਿਲਾ। ਮੁਲਾਕਾਤੀ ਸਨ ਸਿਮਰਨ ਅਕਸ, ਅੱਜ ਤੁਸੀਂ ਇਸ ਦਾ ਮੁੜ ਪ੍ਰਸਾਰਣ ਸੁਣਿਆ।

ਹਾਂਜੀ, ਇਸ ਦੇ ਨਾਲ ਹੀ ਸੁਖਨ ਦੇ ਵਾਰਿਸ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਹੋ ਰਿਹਾ ਜੀ 10:59:37। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ ਇਸ ਤੋਂ ਬਾਅਦ 11:05 ਰਿਲੇਅ ਕਰਾਂਗੇ ਜੀ FM ਰੇਨਬੋ ਦਿੱਲੀ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 35 ਸਕਿੰਟ ਹੋ ਚੁੱਕੇ ਨੇ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਤੇ 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖ਼ਬਰਾਂ ਦੇ ਲਈ ਕਰੋ ਕੁਝ ਪਲ ਇੰਤਜ਼ਾਰ।

0: the group. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 12:10 ਤੇ 26 ਸੈਕਿੰਡ। ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਸੁਖਮਾਨ ਸਿੰਘ। ਮੇਰੇ ਵੱਲੋਂ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ ਹੈ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਪ੍ਰੋਗਰਾਮਾਂ ਸੰਬੰਧੀ ਸੂਚਨਾ, ਮਿਤੀ 28 ਜੂਨ ਦਿਨ ਐਤਵਾਰ ਸਵੇਰੇ 11

ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

ਪ੍ਰੋਗਰਾਮਾਂ ਸੰਬੰਧੀ ਇੱਕ ਸੂਚਨਾ। ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀਆਂ ਨਾਲ ਇੱਕ ਗੱਲਬਾਤ। ਇਹਨਾਂ ਨਾਲ ਗੱਲਬਾਤ ਕਰਨਗੇ ਨਿਤਿਸ਼ ਕੁਮਾਰ। ਸੋ ਸੁਣਨਾ ਨਾ ਭੁੱਲਣਾ ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।

ਉਹ ਸ਼ਾਇਰ ਜਿਸ ਨੇ ਇਸ਼ਕ ਨੂੰ ਰਵਾਇਆ ਵੀ ਗਾਇਆ ਵੀ ਅਤੇ ਜੀਆ ਵੀ। ਜੀ ਸਰੋਤਿਓ, ਮਿਤੀ 28 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ 3।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤ।

ਸਰੋਤਿਓ, ਅੱਜ ਸ਼ਾਮ 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਵੇਗਾ ਫਿਲਮੀ ਅਦਾਕਾਰਾ ਸੋਨਾਲੀ ਬੇਂਦਰੇ ਤੇ, ਜਿਸ ਦੇ ਵਾਚਕ ਹੋਣਗੇ ਸੀਮਾ ਕਟਾਰੀਆ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ ਅੱਜ ਸ਼ਾਮ 7 ਵਜੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਸਿਲਸਿਲਾ ਅਫਸਾਨੇ ਔਰ ਤਰਾਨੇ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: ਪ੍ਰੋਗਰਾਮਾਂ ਸੰਬੰਧੀ ਇੱਕ ਸੂਚਨਾ ਮਿਤੀ 28 ਜੂਨ ਦੇ ਐਤਵਾਰ ਸਮਾਂ ਸਵੇਰੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀਆਂ ਨਾਲ ਇੱਕ ਗੱਲਬਾਤ ਇਹਨਾਂ ਨਾਲ ਗੱਲਬਾਤ ਕਰਨਗੇ ਨਿਤਿਸ਼ ਕੁਮਾਰ ਸੋ ਸੁਣਨਾ ਨਾ ਭੁੱਲਣਾ ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ
3: ਕੁਝ ਲੋਕ ਜਿਉਂਦੇ ਨੇ ਅਤੇ ਕੁਝ ਲੋਕ ਆਪਣੀਆਂ ਲਿਖਤਾਂ ਵਿੱਚ ਸਦੀਆਂ ਤੱਕ ਧੜਕਦੇ ਰਹਿੰਦੇ ਨੇ।

ਉਹ ਸ਼ਾਇਰ ਜਿਸ ਨੇ ਇਸ਼ਕ ਨੂੰ ਰਵਾਇਆ ਵੀ, ਗਾਇਆ ਵੀ ਅਤੇ ਜੀਆ ਵੀ। ਜੀ ਸਰੋਤਿਓ, ਮਿਤੀ 28 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ 3।

0: ਬੀਬੀਸੀ ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171 59121, 94175 57848 ਅਤੇ 98720 65150।
1: ਸਰੋਤਿਓ, ਅੱਜ ਸ਼ਾਮ 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਵੇਗਾ ਫਿਲਮੀ ਅਦਾਕਾਰਾ ਸੋਨਾਲੀ ਬੇਂਦਰੇ ਤੇ, ਜਿਸ ਦੇ ਵਾਚਕ ਹੋਣਗੇ ਸੀਮਾ ਕਟਾਰੀਆ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ ਅੱਜ ਸ਼ਾਮ 7 ਵਜੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਸਿਲਸਿਲਾ ਅਫਸਾਨੇ ਔਰ ਤਰਾਨੇ।
2: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਭੈਣਾਂ ਦੀ ਪਸੰਦ। ਮੈਂ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ ਕੌਰ, ਤੇ ਆਓ ਦੇਖਦੇ ਹਾਂ ਕਿਹੜੀ ਭੈਣ ਸਾਡੇ ਨਾਲ ਫੋਨ ਤੇ ਜੁੜੇ ਨੇ।
1: ਹੈਲੋ।
2: ਹੈਲੋ,
1: ਹਾਂਜੀ, ਕੌਣ ਬੋਲ ਰਹੇ ਹੋ?
2: ਸਤਿ ਸ਼੍ਰੀ ਅਕਾਲ ਮੈਮ,
1: ਸਤਿ ਸ਼੍ਰੀ ਅਕਾਲ ਜੀ,
2: ਬੋਲ ਰਹੀ ਹਾਂ ਜੀ।
1: ਆਪਣਾ ਨਾਮ ਦੁਬਾਰਾ ਦੱਸ ਦਿਓ।
2: ਮੈਂ ਸਵਰਨਜੀਤ ਕੌਰ ਬੋਲ ਰਹੀ ਹਾਂ।
1: ਸਵਰਨਜੀਤ ਜੀ, ਕੀ ਹਾਲ ਨੇ ਤੁਹਾਡੇ?
2: ਠੀਕ ਠਾਕ।
1: ਕਿੱਥੋਂ ਬੋਲ ਰਹੇ ਹੋ ਤੁਸੀਂ?
2: ਮੈਂ ਬਠਿੰਡਾ ਤੋਂ ਬੋਲ ਰਹੀ ਹਾਂ ਮੈਮ।
1: ਅੱਛਾ, ਤੇ ਹੋਰ ਰੇਡੀਓ ਸੁਣਦੇ ਹੋ ਤੁਸੀਂ?
2: ਹਾਂਜੀ ਹਾਂਜੀ, ਮੈਂ ਰੇਡੀਓ ਦੇ ਵੀ ਸੁਣਦੀ ਹਾਂ।
1: ਬਹੁਤ ਸ਼ੁਕਰੀਆ ਜੀ। ਤੇ ਹੋਰ ਘਰ ਦੇ ਕੰਮ ਕਾਰ ਨਿਬੇੜ ਲਏ ਸੀ ਤੁਸੀਂ?
2: ਹਾਂਜੀ ਹਾਂਜੀ, ਘਰ ਦੇ ਕੰਮ ਕਾਰ ਨਿਬੇੜ ਕੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ
1: ਜੀ। ਚਾਹ ਦੀਆਂ ਚੁਸਕੀਆਂ ਦੇ ਨਾਲ ਸਾਡਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਸੀ ਜੀ। ਜੀ, ਤੇ ਤੁਹਾਡੀ ਚਾਹ ਦਾ ਸਵਾਦ ਅਸੀਂ ਹੋਰ ਦੁੱਗਣਾ ਕਰ ਦਈਏ। ਕਿਹੜਾ ਸੋਹਣਾ ਜਿਹਾ ਗੀਤ ਸੁਣਾ ਦਈਏ ਤੁਹਾਨੂੰ?
2: ਸ਼ੁਕਰੀਆ
1: ਜੀ, ਬਹੁਤ ਸ਼ੁਕਰੀਆ। ਗਾਣਾ ਆ ਰਿਹਾ ਜੀ ਤੁਹਾਡੀ ਪਸੰਦ ਦਾ।

ਹਾਂਜੀ, ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ 12:56 ਤੇ 34 ਸਕਿੰਟ ਦਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ, ਸਿਲਸਿਲਾ ਭੈਣਾਂ ਦੀ ਪਸੰਦ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਭੈਣਾਂ ਨੂੰ ਸ਼ਾਮਲ ਕਰ ਰਹੇ ਹਾਂ ਜਿਨ੍ਹਾਂ ਦੇ ਫੋਨ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਨਹੀਂ ਲੱਗਦੇ ਕਿਸੇ ਕਾਰਨ ਕਰਕੇ। ਅਤੇ ਇਸ ਸਾਡੇ ਰੇਡੀਓ ਸਟੇਸ਼ਨ ਦੇ ਵਿਹੜੇ ਦੇ ਵਿੱਚ ਇੱਕ ਹੋਰ ਭੈਣ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਰਮਨਪ੍ਰੀਤ ਕੌਰ, ਕਿੱਥੋਂ ਬੋਲ ਰਹੇ ਹੋ ਤੁਸੀਂ? ਪਿੰਡ ਭਾਈ ਰੂਪਾ। ਹਾਂਜੀ, ਬਹੁਤ ਅੱਛੀ ਗੱਲ ਹੈ। ਹੋਰ ਕੀ ਹਾਲ ਚਾਲ ਨੇ ਤੁਹਾਡੇ? ਠੀਕ ਠਾਕ ਹੋ? ਘਰ ਪਰਿਵਾਰ ਠੀਕ ਹੈ ਜੀ? ਅੱਛਾ, ਬਹੁਤ ਸੋਹਣੀ ਗੱਲ ਹੈ। ਅੱਜ ਤੁਹਾਨੂੰ ਕਿਹੜਾ ਗੀਤ ਸੁਣਾ ਦਈਏ? ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਲਈ। ਅਸੀਂ ਲਗਾ ਰਹੇ ਹਾਂ ਜੀ ਤੁਹਾਡਾ ਪਸੰਦ ਦਾ ਪ੍ਰੋਗਰਾਮ, ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਲਓ ਜੀ, ਇੰਜੋਏ ਕਰੋ।

0: ਸਟੂਡੀਓ ਦੀ ਘੜੀ ਮੁਤਾਬਕ 1:02 ਤੇ 30 ਸਕਿੰਟ ਹੋਏ ਨੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਭੈਣਾਂ ਦੀ ਪਸੰਦ, ਤੇ ਮੈਂ ਆ ਜੀ ਤੁਹਾਡੇ ਨਾਲ ਬਣੀ ਹੋਈ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ। ਤੇ ਆਓ ਹੁਣ ਦੇਖਦੇ ਹਾਂ ਕਿ ਸਾਡੇ ਵਿਹੜੇ ਕਿਹੜੇ ਭੈਣ ਸਾਡੇ ਨਾਲ ਫੋਨ ਤੇ ਸ਼ਾਮਿਲ ਹੋਏ ਨੇ, ਕਰਦੇ ਉਹਨਾਂ ਨਾਲ ਗੱਲ।
1: ਹੈਲੋ,
0: ਹਾਂਜੀ, ਆਪਣਾ ਨਾਮ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ ਰਾਜਵੀਰ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕਿੱਥੋਂ ਬੋਲਦੇ ਹੋ ਤੁਸੀਂ? ਨਾਮ ਦੁਬਾਰਾ ਦੱਸੋਗੇ? ਕੋਟਪਾਰਾ, ਠੀਕ ਹੈ ਜੀ। ਠੀਕ ਠਾਕ ਹੋ ਰਾਜਵੀਰ ਤੁਸੀਂ? ਆਨੰਦ ਮਾਣ ਰਹੇ ਹੋ ਪ੍ਰੋਗਰਾਮ ਦਾ? ਜੀ ਬਹੁਤ ਅੱਛੀ ਗੱਲ ਹੈ। ਕਿਹੜਾ ਗੀਤ ਸੁਣੋਗੇ ਇਸ ਪ੍ਰੋਗਰਾਮ ਦੇ ਵਿੱਚ? ਸਤਿੰਦਰ ਸਰਤਾਜ। ਰਾਜਵੀਰ ਜੀ ਅਸੀਂ ਮਾਫੀ ਚਾਹੁੰਦੇ ਹਾਂ, ਤੁਹਾਡੀ ਆਵਾਜ਼ ਸਾਨੂੰ ਬਿਲਕੁਲ ਨਹੀਂ ਸੁਣਾਈ ਦੇ ਰਹੀ, ਤਾਂ ਅਸੀਂ ਸਤਿੰਦਰ ਸਰਤਾਜ ਦਾ ਗੀਤ ਤੁਹਾਡੇ ਲਈ ਬਜਾ ਰਹੇ ਹਾਂ, ਤੁਸੀਂ ਆਨੰਦ ਮਾਣੋ ਇਸ ਗੀਤ ਦਾ। ਬਹੁਤ ਸ਼ੁਕਰੀਆ ਜੀ ਫੋਨ ਕਰਨ ਲਈ।

0: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਭੈਣਾਂ ਦੀ ਪਸੰਦ। ਇਸ ਪ੍ਰੋਗਰਾਮ ਵਿੱਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ। ਇਸ ਦੇ ਨਾਲ ਹੀ ਮੈਨੂੰ ਮਨਪ੍ਰੀਤ ਨੂੰ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
0: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ 1:09 ਤੇ 38 ਸਕਿੰਟ ਹੋਏ ਨੇ। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਸਰਹੱਦ ਪਾਰੋ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇਕ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 10 ਆਧੁਨਿਕ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਅੰਮ੍ਰਿਤਸਰ ਵਿਚ ਪਿਛਲੇ ਕੁਝ ਦਿਨਾਂ ਵਿਚ ਇਹ ਦੂਜੀ ਅਜਿਹੀ ਬਰਾਮਦਗੀ ਏ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਰਹਿ ਰਹੇ ਇਕ ਅਫਗਾਨ ਨਾਗਰਿਕ ਸਮੇਤ 7 ਮੁਲਜ਼ਮਾਂ ਤੋਂ 2 ਸਬ ਮਸ਼ੀਨ ਗਨਜ਼, ਨਸ਼ੀਲੇ ਪਦਾਰਥ ਅਤੇ ਵੱਡੀ ਗਿਣਤੀ ਵਿਚ ਹਵਾਲਾ ਮਨੀ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਸਨ। ਦੋਵਾਂ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ ਅਤੇ ਅਪਰਾਧਿਕ ਕਨਸਰਾਂ ਨੂੰ ਅੱਗੇ ਸਪਲਾਈ ਕਰਨ ਲਈ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਹਾਸਲ ਕਰ ਰਹੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿਖੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਨਤ ਤੋਂ ਦੂਰ ਕਰਨ ਲਈ ਸੂਬੇ ਭਰ ਵਿਚ 3,100 ਸਟੇਡੀਅਮ ਬਣਾ ਰਹੀ ਏ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਖੇਡਾਂ ਵਿਚ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ, ਨਸ਼ਿਆਂ ਦੇ ਖਾਤਮੇ ਅਤੇ ਖਿਡਾਰੀਆਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕਰਨ ਵਾਸਤੇ ਖੇਡ ਬੁਨਿਆਦੀ ਢਾਂਚੇ ਵਿਚ ਬੇਮਿਸਾਲ ਨਿਵੇਸ਼ ਕਰ ਰਹੀ ਏ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਟੇਡੀਅਮ 10,35,00,000 ਰੁਪਏ ਦੀ ਅਨੁਮਾਨਿਤ ਲਾਗਤ ਨਾਲ 9 ਏਕੜ ਪੰਚਾਇਤੀ ਜ਼ਮੀਨ ਤੇ ਬਣਾਇਆ ਜਾਏਗਾ। ਸਟੇਡੀਅਮ ਵਿਚ 8 ਲੇਨਾਂ ਵਾਲਾ ਅੰਤਰਰਾਸ਼ਟਰੀ ਪੱਧਰ ਦਾ 400 ਮੀਟਰ ਦਾ ਸਿੰਥੈਟਿਕ ਐਥਲੈਟਿਕ ਟਰੈਕ ਹੋਏਗਾ। ਇਹ ਟਰੈਕ 100 ਮੀਟਰ, 200 ਮੀਟਰ ਅਤੇ 400 ਮੀਟਰ ਦੀਆਂ ਦੌੜਾਂ ਵਰਗੇ ਐਥਲੈਟਿਕ ਮੁਕਾਬਲਿਆਂ ਦੇ ਨਾਲ ਨਾਲ ਹੋਰ ਟਰੈਕ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਢੁਕਵਾਂ ਹੋਏਗਾ। ਨਸ਼ਿਆਂ ਵਿਰੁੱਧ ਲੜਾਈ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਨੂੰ ਸਭ ਤੋਂ ਮਜ਼ਬੂਤ ਹਥਿਆਰ ਦੱਸਦਿਆਂ ਉਨ੍ਹਾਂ ਕਿਹਾ ਕਿ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਨਸ਼ਿਆਂ ਵਿਰੁੱਧ ਸੂਬਾ ਸਰਕਾਰ ਦੀ ਮੁਹਿੰਮ ਵਿਚ ਸਭ ਤੋਂ ਕਾਰਗਰ ਸਾਧਨ ਹੋ ਸਕਦਾ ਹੈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਵਿਖੇ ਸੂਬੇ ਦੀ ਪਹਿਲੀ ਬਾਇਓ ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬੋਰੇਟਰੀ ਦਾ ਉਦਘਾਟਨ ਕੀਤਾ ਤੇ ਡੱਬਵਾਲੀ ਰੋਡ ਸਥਿਤ ਖੇਤੀ ਭਵਨ ਵਿਖੇ ਸੀਡ ਟੈਸਟਿੰਗ ਲੈਬ ਦਾ ਨੀਂਹ ਪੱਥਰ ਰੱਖਿਆ। ਇਸ ਨਾਲ ਸੂਬੇ ਵਿਚ ਖੇਤੀਬਾੜੀ ਸਬੰਧੀ ਵਸਤਾਂ ਦੀ ਗੁਣਵੱਤਾ ਕੰਟਰੋਲ ਨੂੰ ਯਕੀਨੀ ਬਣਾਉਣ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ 'ਚ ਮਦਦ ਮਿਲੇਗੀ। ਮੰਤਰੀ ਨੇ ਦੱਸਿਆ ਕਿ 1.5 ਕਰੋੜ ਰੁਪਏ ਦੀ ਲਾਗਤ ਨਾਲ ਕਾਇਮ ਕੀਤੀ ਗਈ ਬਾਇਓ ਫਰਟੀਲਾਈਜ਼ਰ ਲੈਬ ਦੀ ਸਾਲਾਨਾ ਜਾਂਚ ਸਮਰੱਥਾ ਘੱਟੋ ਘੱਟ 1,000 ਸੈਂਪਲਾਂ ਦੀ ਏ। ਇਹ ਲੈਬ ਬਹੁਤ ਅਹਿਮ ਹੈ ਕਿਉਂਕਿ ਪੰਜਾਬ ਦੇ ਕਿਸਾਨ ਰਸਾਇਣਕ ਖਾਦਾਂ ਨੂੰ ਛੱਡ ਕੇ ਬਾਇਓ ਫਰਟੀਲਾਈਜ਼ਰ ਜੈਵਿਕ ਖਾਦਾਂ ਵੱਲ ਰੁੱਖ ਕਰ ਰਹੇ ਨੇ ਅਤੇ ਇਹ ਲੈਬ ਬਾਜ਼ਾਰ ਵਿਚ ਉਪਲਬਧ ਉਤਪਾਦਾਂ ਦੀ ਗੁਣਵੱਤਾ ਦਾ ਪਤਾ ਲਾਉਣ ਵਿਚ ਉਨ੍ਹਾਂ ਦੀ ਮਦਦ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ 2 ਕਰੋੜ ਰੁਪਏ ਦੀ ਲਾਗਤ ਵਾਲੀ ਸੀਡ ਟੈਸਟਿੰਗ ਲੈਬ ਵਿਗਿਆਨਕ ਤਰੀਕੇ ਨਾਲ ਗੁਣਵੱਤਾ ਜਾਂਚ ਦੀ ਸਹੂਲਤ ਪ੍ਰਦਾਨ ਕਰੇਗੀ ਤੇ ਕਿਸਾਨਾਂ ਨੂੰ ਪ੍ਰਮਾਣਿਤ ਬੀਜ ਮਿਲਣਾ ਯਕੀਨੀ ਬਣਾਏਗੀ। ਬਾਇਓ ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦੇ ਨਾਲ ਰਲ ਕੇ ਇਹ ਸੀਡ ਟੈਸਟਿੰਗ ਲੈਬ ਖੇਤੀ ਸਮੱਗਰੀ ਲਈ ਸਖ਼ਤ ਮਿਆਰ ਲਾਗੂ ਕਰੇਗੀ ਤੇ ਨਕਲੀ ਜਾਂ ਗੈਰ ਮਿਆਰੀ ਉਤਪਾਦਾਂ ਦੀ ਵਿਕਰੀ ਤੇ ਰੋਕ ਲਾਏਗੀ। ਮੰਤਰੀ ਨੇ ਵੀ ਕਿਹਾ ਕਿ ਲੈਬੋਰੇਟਰੀਆਂ ਟੈਸਟਿੰਗ ਲਈ ਦੂਜੇ ਰਾਜਾਂ ਵਿਚ ਸੈਂਪਲ ਭੇਜਣ ਸਬੰਧੀ ਕਿਸਾਨਾਂ ਦੀ ਖਜਲਖੁਆਰੀ ਨੂੰ ਖਤਮ ਕਰਨਗੀਆਂ। ਹੁਣ ਇਹ ਸਾਰੀ ਪ੍ਰਕਿਰਿਆ ਪੰਜਾਬ ਵਿਚ ਹੀ ਮੁਕੰਮਲ ਹੋਏਗੀ ਜਿਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੋਏਗੀ। ਜੰਮੂ ਕਸ਼ਮੀਰ ਵਿਚ ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਬਲਾਂ ਵੱਲੋਂ ਗਸ਼ਤ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਏ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਪੁਲਿਸ ਨੇ ਕੇਂਦਰੀ ਸਨਅਤੀ ਸੁਰੱਖਿਆ ਬਲ CISF ਅਤੇ ਸਰਹੱਦੀ ਸੁਰੱਖਿਆ ਬਲ BSF ਦੇ ਸਹਿਯੋਗ ਨਾਲ ਅਰਨੀਆ ਸਰਹੱਦੀ ਇਲਾਕੇ ਰਥਾਨਾ, ਸਲੇਹਰ, ਚੱਕ, ਜਗਤੂ ਅਤੇ ਹੋਰ ਖੇਤਰਾਂ ਵਿਚ ਨਿਗਰਾਨੀ ਵਧਾ ਦਿੱਤੀ ਏ। ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਤੇ ਵੀ ਚੌਕਸੀ ਵਧਾਈ ਜਾ ਰਹੀ ਏ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਨਿਖਿਲ ਗਰਗ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਰਾਓਂ ਲੁਧਿਆਣਾ ਨੂੰ ਪਟਿਆਲਾ ਸਥਿਤ ਉਸਦੀ ਰਿਹਾਇਸ਼ ਤੇ 1,00,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਇਕ ਸਹਿਕਾਰੀ ਸਭਾ ਦੇ ਮੈਨੇਜਰ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਇਸ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਰਦਾ ਦੀ FIH ਪ੍ਰੋ ਹਾਕੀ ਲੀਗ ਵਿਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਭਲਕੇ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIRRNEW ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ।

ਜਿਹਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਟੈਲੀਫੋਨ ਮਿਲਾਓ ਜੀ। 0164-22-40-301 ਨੰਬਰ ਡਾਇਲ ਕਰਕੇ ਸਰੋਤੇ ਪ੍ਰੋਗਰਾਮ 'ਚ ਸ਼ਿਰਕਤ ਕਰ ਸਕਦੇ ਨੇ ਅਤੇ ਸੁਣ ਸਕਦੇ ਨੇ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤ। ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 28 ਜੂਨ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਪ੍ਰੋਗਰਾਮਾਂ ਸੰਬੰਧੀ ਇੱਕ ਸੂਚਨਾ, ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀਆਂ ਨਾਲ ਇੱਕ ਗੱਲਬਾਤ। ਇਹਨਾਂ ਨਾਲ ਗੱਲਬਾਤ ਕਰਨਗੇ ਨਿਤਿਸ਼ ਕੁਮਾਰ। ਸੋ ਸੁਣਨਾ ਨਾ ਭੁੱਲਣਾ ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।
2: ਕੁਝ ਲੋਕ ਜਿਉਂਦੇ ਨੇ ਅਤੇ ਕੁਝ ਲੋਕ ਆਪਣੀਆਂ ਲਿਖਤਾਂ ਵਿੱਚ ਸਦੀਆਂ ਤੱਕ ਧੜਕਦੇ ਰਹਿੰਦੇ ਨੇ।

ਉਹ ਸ਼ਾਇਰ ਜਿਸ ਨੇ ਇਸ਼ਕ ਨੂੰ ਰਵਾਇਆ ਵੀ, ਗਾਇਆ ਵੀ ਅਤੇ ਜੀਆ ਵੀ। ਜੀ ਸਰੋਤਿਓ, ਮਿਤੀ 28 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ 3।

0: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਨਵੀਂ ਜਾਨ ਦੇਣਾ ਚਾਹੁੰਦੇ ਹੋ?
1: ਕੀ ਤੁਸੀਂ ਆਪਣੇ ਗ੍ਰਾਹਕਾਂ ਦੇ ਨਾਲ ਨਿੱਘਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ?
0: ਜੇਕਰ ਹਾਂ ਤਾਂ ਰੇਡੀਓ ਤੁਹਾਡੇ ਲਈ ਸਭ ਤੋਂ ਵਧੀਆ ਮੰਚ ਹੈ।
1: ਰੇਡੀਓ ਸਿਰਫ ਇੱਕ ਮਾਧਿਅਮ ਨਹੀਂ, ਇਹ ਤੁਹਾਡੇ ਬ੍ਰਾਂਡ ਦੀ ਆਵਾਜ਼ ਹੈ।
0: ਇਹ ਤੁਹਾਡੇ ਗਾਹਕਾਂ ਦੇ ਦਿਲਾਂ ਤੱਕ ਪਹੁੰਚਣ ਦਾ ਸਭ ਤੋਂ ਤੇਜ਼ ਤਰੀਕਾ ਹੈ।
1: ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਸਕਦੇ ਹੋ,
0: ਆਪਣੇ ਬ੍ਰਾਂਡ ਦੀ ਪਹਿਚਾਣ ਬਣਾ ਸਕਦੇ ਹੋ ਤੇ ਸਭ ਤੋਂ ਮਹੱਤਵਪੂਰਨ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹੋ।
1: ਰੇਡੀਓ ਸਾਰੇ ਵਰਗਾਂ ਦੇ ਲੋਕਾਂ ਤੱਕ ਪਹੁੰਚਦਾ ਹੈ, ਚਾਹੇ ਉਹ ਘਰ ਵਿੱਚ ਹੋਣ, ਕਾਰ ਵਿੱਚ ਹੋਣ ਤੇ ਜਾਂ ਫਿਰ ਆਪਣੇ ਕੰਮਾਂ ਕਾਜਾਂ ਤੇ।
0: ਰੇਡੀਓ ਦਾ ਵਿਗਿਆਪਨ ਦੂਸਰੇ ਸਾਧਨਾਂ ਦੇ ਮੁਕਾਬਲੇ ਕਾਫੀ ਕਿਫਾਇਤੀ ਹੁੰਦਾ ਹੈ।
1: ਤਾਂ ਫਿਰ ਇੰਤਜ਼ਾਰ ਕਿਉਂ, ਅੱਜ ਹੀ ਕਾਲ ਕਰੋ 7839363306
0: ਅਤੇ ਆਪਣੇ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਓ। ਵਧੇਰੇ ਜਾਣਕਾਰੀ ਲਈ ਈਮੇਲ ਵੀ ਨੋਟ ਕਰੋ, AIRFM.BTI@gmail.com।
2: ਸਰੋਤਿਓ, ਅੱਜ ਸ਼ਾਮ 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਵੇਗਾ ਫਿਲਮੀ ਅਦਾਕਾਰਾ ਸੋਨਾਲੀ ਬੇਂਦਰੇ ਤੇ, ਜਿਸ ਦੇ ਵਾਚਕ ਹੋਣਗੇ ਸੀਮਾ ਕਟਾਰੀਆ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ ਅੱਜ ਸ਼ਾਮ 7 ਵਜੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਸਿਲਸਿਲਾ ਅਫਸਾਨੇ ਔਰ ਤਰਾਨੇ।
3: ਪ੍ਰੋਗਰਾਮ ਸੰਬੰਧੀ ਇੱਕ ਜ਼ਰੂਰੀ ਸੂਚਨਾ, ਸਰੋਤਿਓ ਇਸ ਐਤਵਾਰ ਦੁਪਹਿਰ ਦੇ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਮੇਰਾ ਪਿੰਡ, ਜ਼ਿਲ੍ਹਾ ਬਠਿੰਡਾ ਦੇ ਪਿੰਡ ਸ਼ੇਰਗੜ੍ਹ ਤੋਂ। ਪ੍ਰੋਗਰਾਮ ਪੇਸ਼ ਕਰਨਗੇ ਹਰਜੀਤ ਸਿੰਘ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਿਓ ਐਤਵਾਰ ਦੁਪਹਿਰ ਦੇ 2:30 ਸਿਲਸਿਲਾ ਮੇਰਾ ਪਿੰਡ।
4: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਸਟੂਡੀਓ ਦੀ ਘੜੀ ਤੇ ਸਮਾਂ 1:28 ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ ਤੇ ਅੱਜ ਦੇ ਸਿਲਸਿਲੇ ਵਿੱਚ ਕਰਦੇ ਆਪਾਂ ਗੱਲ। ਹੈਲੋ
5: ਹੈਲੋ,
4: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
5: ਸ਼ੁਕਰੀਆ ਜੀ।
4: ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
5: ਮੈਂ ਸੁਖਪਾਲ ਸਿੰਘ, ਨੈਸ਼ਨ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
4: ਹਾਂਜੀ, ਤੇ ਗੀਤ ਕਿਹੜਾ ਸੁਣੋਗੇ?
5: ਗੀਤ ਮੈਨੂੰ ਸੁਣਾ ਦੋ, ਹਿੰਦੀ ਫਿਲਮ ਗੀਤ ਦੇ ਵਿੱਚੋਂ ਕੋਈ ਵੀ ਗੀਤ ਸੁਣਾ ਦੋ
4: ਜੀ। ਸ਼ੁਕਰੀਆ ਜੀ ਕਾਲ ਕਰਨ ਦੇ ਲਈ।
5: ਠੀਕ ਹੈ ਜੀ, ਧੰਨਵਾਦ
4: ਜੀ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਟੈਲੀਫੋਨ ਮਿਲਾਓ ਜੀ। ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ ਅਤੇ ਮੇਰੇ ਨਾਲ ਇੱਕ ਜਿਹੜੇ ਹੈਗੇ ਸਰੋਤਾ ਜੁੜ ਚੁੱਕੇ ਨੇ ਜੀ, ਕਰਦੇ ਉਹਨਾਂ ਨਾਲ ਗੱਲਬਾਤ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੇਰਾ ਨਾਮ ਬਿਪਿਨਪ੍ਰੀਤ ਹੈ ਤੇ ਮੈਂ ਬਠਿੰਡੇ ਤੋਂ ਗੱਲ ਕਰ ਰਹੀ ਹਾਂ।
0: ਹਾਂਜੀ, ਤੇ ਕਿਹੜਾ ਗੀਤ ਸੁਣੋਗੇ ਤੁਸੀਂ ਪ੍ਰੋਗਰਾਮ ਦੇ ਵਿੱਚ?
1: ਮੈਨੂੰ ਜੋ ਜੀਤਾ ਵਹੀ ਸਿਕੰਦਰ ਤੋਂ ਕੋਈ ਵੀ ਗਾਣਾ ਸੁਣਾ ਦਿਓ
0: ਜੀ। ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ।

0: ਸਟੂਡੀਓ ਦੀ ਘੜੀ ਦੇ ਸਮਾਂ 1:42 ਤੇ 40 ਸਕਿੰਟ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਟੈਲੀਫੋਨ ਮਿਲਾਓ ਜੀ ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ 01-5-44-331 ਨੰਬਰ ਡਾਇਲ ਹੋ ਚੁੱਕਿਆ ਜੀ ਤੇ ਦੇਖਦੇ ਹਾਂ ਸਾਡੇ ਨਾਲ ਕੌਣ ਸ਼ਾਮਿਲ ਹੋ ਚੁੱਕੇ ਨੇ ਹੈਲੋ
1: ਹੈਲੋ ਭੈਣੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ
1: ਸਿਕੰਦਰ ਸਿੰਘ ਜੀ ਸੁਲੋਹਾ ਤੋਂ
0: ਜੀ ਤੇ ਗੀਤ ਕਿਹੜਾ ਸੁਣੋਗੇ
1: ਸਨਿਆਸੀ ਫਿਲਮ ਚੋਂ ਸੁਣਾ ਦਿਓ ਚੱਲ ਸਨਿਆਸੀ ਮੰਦਿਰ ਮੈਂ
0: ਜੀ ਸ਼ੁਕਰੀਆ ਜੀ ਕਾਲ ਕਰਨ ਦੇ ਲਈ
1: ਸ਼ੁਕਰੀਆ ਧੰਨਵਾਦ
0: ਜੀ ਸ਼ੁਕਰੀਆ

ਸਟੂਡੀਓ ਦੀ ਘੜੀ ਤੇ ਸਮਾਂ 1:40 ਤੇ 40 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਟੈਲੀਫੋਨ ਮਿਲਾਓ ਜੀ। ਤੇ ਸਾਡੇ ਨਾਲ ਜੁੜ ਚੁੱਕੇ ਨੇ ਕੁਲਵੰਤ ਗਿੱਲ ਮਲੌਟ ਤੋਂ, ਤੇ ਇਹ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਸੀ ਨਾਗਿਨ ਫਿਲਮ ਦਾ, ਤੇ ਕਿਸੇ ਕਾਰਨਵਸ਼ ਜਿਹੜੇ ਹੈਗੇ ਇਹਨਾਂ ਦਾ ਫੋਨ ਡਿਸਕਨੈਕਟ ਹੋ ਗਿਆ। ਤੇ ਆਜੋ ਆਓ ਇਹਨਾਂ ਨੂੰ ਇਹਨਾਂ ਦੀ ਪਸੰਦ ਦਾ ਗੀਤ ਸੁਣਾਉਣੇ ਆ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਤੇ 0164-42-341 ਨੰਬਰ ਡਾਇਲ ਹੋ ਚੁੱਕਿਆ ਜੀ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ।
0: ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਬੰਤ ਸਿੰਘ ਮੇਰਾ ਨਾਂ ਹੈ ਜੀ, ਪਿੰਡ ਕੱਲੋ ਤੋਂ ਜੀ।
0: ਜੀ, ਤੇ ਗੀਤ ਕਿਹੜਾ ਸੁਣੋਗੇ?
1: ਗੀਤ ਬੋਬੀ ਦਾ ਕਿਹਾ ਸੀਗਾ ਜੀ।
0: ਠੀਕ ਹੈ ਜੀ, ਬੋਬੀ ਫਿਲਮ ਦਾ ਸ਼ਾਇਰ ਗੀਤ ਸੁਣਾ ਦਿੰਦੇ ਮੈਂ ਸ਼ਾਇਰ ਤੇ।
1: ਚਲਾ ਚਲਾ।
0: ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਧੰਨਵਾਦ ਭਾਈ, ਕੀੜੀ ਭਗਵਾਨ ਦੇ ਘਰੇ ਆਈ। ਧੰਨਵਾਦ
0: ਜੀ।

ਹੁਣੀ ਤੁਸੀਂ ਸੁਣ ਰਹੇ ਸੀ ਸਿਲਸਿਲਾ ਟੈਲੀਫੋਨ ਮਿਲਾਓ ਜੀ। ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ, ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ। ਇਸ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨੀ ਦਿਓ ਆਗਿਆ। ਨਮਸਕਾਰ। ਤੁਸੀਂ ਚੁਣ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟ ਸਟੂਡੀਓ ਦੀ ਘੜੀ ਤੇ ਸਮਾਂ 1:59 ਤੇ 40 ਸਕਿੰਟ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖ਼ਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

FM बैंड 101.1 MHz ते ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਇਸ ਟਾਈਮ 2:30 ਤੇ 38 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ।

ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ। ਮੇਰੇ ਵੱਲੋਂ ਸਾਰੇ ਹੀ ਪਿਆਰੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। 77 173 73 146 ਨੰਬਰ ਤੇ ਸਰੋਤੇ ਸਾਨੂੰ ਵਟਸਐਪ ਸੰਦੇਸ਼ ਭੇਜ ਸਕਦੇ ਨੇ ਤੇ ਸੁਣ ਸਕਦੇ ਹਨ ਆਪਣੀ ਪਸੰਦੀਦਾ ਪੰਜਾਬੀ ਫਿਲਮੀ ਤੇ ਗੈਰ ਫਿਲਮੀ ਪੰਜਾਬੀ ਗੀਤ। ਤੇ ਲਓ ਜੀ, ਪ੍ਰੋਗਰਾਮ ਦੀ ਸੋਹਣੀ ਜੀ ਸ਼ੁਰੂਆਤ ਕਰਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਨਾਲ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 28 ਜੂਨ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਪ੍ਰੋਗਰਾਮਾਂ ਸੰਬੰਧੀ ਇੱਕ ਸੂਚਨਾ ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ। ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀਆਂ ਨਾਲ ਇੱਕ ਗੱਲਬਾਤ। ਇਹਨਾਂ ਨਾਲ ਗੱਲਬਾਤ ਕਰਨਗੇ ਨਿਤਿਸ਼ ਕੁਮਾਰ। ਸੋ ਸੁਣਨਾ ਨਾ ਭੁੱਲਣਾ ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।
2: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਅਰਦਾਸ ਦਰਸ਼ਨ ਰੂਪ

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 27 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤ।

ਸਟੂਡੀਓ ਦੀ ਘੜੀ ਦੇ ਮੁਤਾਬਕ ਸਮਾਂ ਹੋ ਚੱਲਿਆ 2:37:06 ਦਾ ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ ਤੇ ਮੈਂ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ ਸੁਣਦੇ ਹਾਂ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ। ਲਿਖਣ ਵਾਲੇ ਨੇ ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ, ਲਛਮਣ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ, ਜੱਸੀ, ਪੋਤਰਾ ਗੁਣਤਾਜਵੀਰ ਸਿੰਘ, ਦੋਤਾ ਸੁਖਮਨਵੀਰ ਸਿੰਘ ਪਿੰਡ ਹੁਸਨਰ ਤੋਂ। ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ, ਦੀਸ਼ਾ ਮੋਹਲਾ, ਜਗਤਾਰ ਜੱਗਾ, ਧੌਲਾ ਕਿੰਗਰਾ ਤੋਂ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ। ਪਿੰਡ ਸਾਂਵਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਇਹ ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ ਤੇ ਹਰਭਜਨ ਮਾਨ ਦੇ ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਦੀ। ਤੇ ਹੁਣ ਸੁਣਦੇ ਆ ਇੱਕ ਫਰਮਾਇਸ਼ ਸਾਡੇ ਕੋਲ ਹੁਣੇ ਹੁਣੇ ਹੋਰ ਪਹੁੰਚੀ ਹੈ ਜੀ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ, ਪੋਤਰਾ ਤੇਗ ਫਤਿਹ ਸਿੰਘ ਰੱਖੜਾ, ਪੋਤਰੀ ਜਸਗੁਨ। ਚਲੋ ਇਹਨਾਂ ਸਾਰਿਆਂ ਦੀ ਪਸੰਦ ਤੇ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

ਵਾਰਡ ਨੰਬਰ 1 ਨੇੜੇ ਹੌਲੀ ਏਂਜਲ ਸਕੂਲ ਮਲੋਟ ਤੋਂ ਜਸਵਿੰਦਰ ਕੌਰ, ਹਰਮਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਪਿੰਦਰ ਕੌਰ। ਅਗਲੀ ਸਾਨੂੰ ਫਰਮਾਇਸ਼ ਭੇਜੀ ਹੈ ਜੀ, ਮੁਹੱਲਾ ਹਲਵਾਇਨ, ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ। ਇਹਨੇ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ, ਪਰਵੀਨ, ਰੋਜ਼ੀ ਪਰਵੀਨ, ਬਿੱਟੂ ਭਈਆ, ਸਾਜਦਾ ਰਾਣੀ, ਹਿਨਾ ਕੌਸਰ। ਆਓ ਇਹਨਾਂ ਸਾਰੇ ਸਰੋਤਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ। ਇਸ ਪ੍ਰੋਗਰਾਮ ਵਿੱਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ, ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ। ਇਸ ਦੇ ਨਾਲ ਹੀ ਹੁਣ ਮੈਨੂੰ ਤੁਹਾਡੀ ਰੇਡੀਓ ਦੋਸਤ ਤੇ ਹੋਸਟ ਮਨਪ੍ਰੀਤ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਤੇ ਸਮਾਂ 2:59 ਤੇ 32 ਸਕਿੰਟ ਹੋਏ ਨੇ। ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਮਨ ਚਾਹੇ ਗੀਤ, 4 ਵਜੇ ਪ੍ਰੋਗਰਾਮ ਬੋਂਬੇ ਟਾਕੀਜ਼ ਵਿਵਿਧ ਭਾਰਤੀ ਮੁੰਬਈ ਤੋਂ, ਜੋ ਕਿ 5 ਵਜੇ ਤੱਕ ਜਾਰੀ ਰਹੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ 'ਤੇ, ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਐਪ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ 5:36। ਪੇਸ਼ ਹੈ ਪ੍ਰੋਗਰਾਮ ਕਿਸਾਨ ਬਾਣੀ।

0: ਪ੍ਰੋਗਰਾਮ ਕਿਸਾਨਬਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
1: ਪ੍ਰੋਗਰਾਮ ਕਿਸਾਨਬਾਣੀ ਦੇ ਵਿੱਚ ਕਿਸਾਨ ਬੀਬੀਆਂ ਅਤੇ ਕਿਸਾਨ ਵੀਰਾਂ ਦਾ ਸਵਾਗਤ। ਅੱਜ ਦੇ ਪ੍ਰੋਗਰਾਮ ਕਿਸਾਨਬਾਣੀ ਦੇ ਵਿੱਚ ਜਾਣਕਾਰੀ ਦਾ ਵਿਸ਼ਾ ਹੈ ਚਰਚਾ, ਖੇਤ ਬਚਾਓ ਅਭਿਆਨ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਮਾਹਿਰ ਡਾਕਟਰ ਮਨਜਿੰਦਰ ਸਿੰਘ, ਡਾਕਟਰ ਤੇਜਵੀਰ ਸਿੰਘ ਅਤੇ ਡਾਕਟਰ ਵਿਸ਼ਵਜੀਤ ਦਾਸ। ਇਹਨਾਂ ਨਾਲ ਗੱਲਬਾਤ ਕਰਨਗੇ ਹਰਜੀਤ ਸਿੰਘ। ਆਓ ਸੁਣਦੇ ਹਾਂ ਚਰਚਾ, ਖੇਤ ਬਚਾਓ ਅਭਿਆਨ।
2: ਹਰਜੀਤ, ਅੱਜ ਤੇਰੇ ਬਾਕੀ ਸਾਥੀ ਕਿੱਥੇ ਆ? ਇਹ ਤਾਂ ਡਾਕਟਰ ਸਾਹਿਬਾਨ ਲੱਗਦੇ ਨੇ ਜਿਹੜੇ ਤੇਰੇ ਨਾਲ ਬੈਠੇ ਨੇ। ਦੱਸੀ ਖਾਂ, ਕੀ ਵਿਚਾਰ ਹੈ ਅੱਜ ਦਾ?
3: ਕੁਲਦੀਪ ਭੈਣ ਜੀ, ਤੁਹਾਨੂੰ ਪਤਾ ਨੀ, 1 ਜੂਨ 2026 ਤੋਂ ਕੇਂਦਰ ਸਰਕਾਰ ਨੇ ਖੇਤ ਬਚਾਓ ਅਭਿਆਨ ਸ਼ੁਰੂ ਕੀਤਾ ਹੋਇਆ ਤੇ ਅੱਜ ਚਰਚਾ ਕਰਨੀ ਹੈ ਅਸੀਂ ਖੇਤ ਬਚਾਓ ਅਭਿਆਨ ਵਿਸ਼ੇ ਤੇ 3 ਮਾਹ ਡਾਕਟਰ ਸਾਹਿਬਾਨ ਹੋਰਾਂ ਨਾਲ। ਬੈਠ ਜਾਓ, ਤੁਸੀਂ ਸੁਣ ਕੇ ਜਾਇਓ ਗੱਲਬਾਤ। ਕੰਮ ਦੀ ਗੱਲਬਾਤ ਹੈ ਖੇਤਾਂ ਦੀ ਸਿਹਤ ਬਚਾਉਣ ਵਾਸਤੇ।
2: ਬਹਿ ਜਾਨੀ ਆ, ਸੁਣ ਕੇ ਜਾਊਂਗੀ ਹਰਜੀਤ।
4: ਕਿਸਾਨ ਭਰਾਵੋ, ਪ੍ਰੋਗਰਾਮ ਕਿਸਾਨਵਾਣੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕਿਸਾਨ ਭਰਾਵੋ, ਤੁਸੀਂ ਮੰਗਲਵਾਰ ਵਾਲੇ ਦਿਨ ਵੀ ਸੁਣਿਆ ਹੋਣਾ ਸਾਡਾ ਪ੍ਰੋਗਰਾਮ ਕਿਸਾਨਵਾਣੀ। ਉਸ ਦਿਨ ਆਪਾਂ ਗੱਲਬਾਤ ਕੀਤੀ ਸੀ ਕੇਂਦਰ ਸਰਕਾਰ ਦੁਆਰਾ ਚਲਾਏ ਗਏ ਅਭਿਆਨ ਖੇਤ ਬਚਾਓ ਅਭਿਆਨ ਦੇ ਬਾਰੇ ਚ, ਤੇ ਉਸੇ ਲੜੀ ਦੀ ਕੜੀ ਦੇ ਵਿੱਚ ਆਪਾਂ ਅੱਜ ਦੀ ਗੱਲਬਾਤ ਹੈ ਜਿਹੜੀ ਉਸ ਨੂੰ ਅੱਗੇ ਵਧਾਵਾਂਗੇ। ਅੱਜ ਵੀ ਆਪਾਂ ਗੱਲਬਾਤ ਕਰਾਂਗੇ ਖੇਤ ਬਚਾਓ ਅਭਿਆਨ ਦੇ ਦੁਆਰਾ ਜਿਹੜਾ ਕਿ ਕੇਂਦਰ ਸਰਕਾਰ ਦੇ ਦੁਆਰਾ ਚਲਾਇਆ ਗਿਆ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਹੜੇ ਮਾਹਰ ਗੱਲਬਾਤ ਦੇ ਲਈ ਜੁੜੇ ਨੇ ਉਹਨਾਂ ਨਾਲ ਤੁਹਾਡੀ ਜਾਣ ਪਹਿਚਾਣ ਕਰਵਾ ਦਿਆਂ। ਡਾਕਟਰ ਤੇਜਵੀਰ ਸਿੰਘ ਬੁੱਟਰ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦੇ ਨਾਲ ਹੀ ਕਿਸਾਨ ਭਰਾਵੋ, ਅੱਜ ਦੇ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਡਾਕਟਰ ਮਨਜਿੰਦਰ ਸਿੰਘ ਜਿਹੜੇ ਖੇਤੀਬਾੜੀ ਵਿਕਾਸ ਅਫਸਰ ਦੇ ਤੌਰ 'ਤੇ

0: ਖੇਤੀਬਾੜੀ ਵਿਭਾਗ ਦੇ ਅਧੀਨ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਵਿਸ਼ਵਜੀਤ ਜੁੜੇ ਹੋਏ ਨੇ ਆਪਣੇ ਨਾਲ, ਜਿਹੜੇ ਕਿ ਸੀਨੀਅਰ ਵਿਗਿਆਨੀ ਨੇ ਅਤੇ ਮੁਖੀ ਦੇ ਤੌਰ ਤੇ ਸੈਂਟਰਲ ਇੰਸਟੀਚਿਊਟ ਆਫ ਫਰੈਸ਼ ਵਾਟਰ ਐਕੁਆਕਲਚਰ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤਾਂ ਕਿਸਾਨ ਭਰਾਵੋ ਸਰੋਤਿਓ, ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਖੇਤ ਬਚਾਓ ਅਭਿਆਨ ਦੇ ਬਾਰੇ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਜਾਣ ਲਈਏ ਕਿ ਖੇਤ ਬਚਾਓ ਅਭਿਆਨ ਹੈ ਕੀ ਹੈ। ਤਾਂ ਫਿਰ ਇਹ ਸਵਾਲ ਲੈ ਕੇ ਮੈਂ ਜਾ ਰਿਹਾ ਡਾਕਟਰ ਮਨਜਿੰਦਰ ਸਿੰਘ ਹੋਰਾਂ ਕੋਲ। ਡਾਕਟਰ ਮਨਜਿੰਦਰ ਸਿੰਘ ਜੀ, ਖੇਤ ਬਚਾਓ ਅਭਿਆਨ ਕੀ ਹੈ?
1: ਜੇ ਆਪਾਂ ਖੇਤ ਬਚਾਓ ਅਭਿਆਨ ਦੀ ਗੱਲ ਕਰੀਏ ਤਾਂ ਇਹ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਹੜਾ ਇੱਕ ਚਲਾਈ ਗਈ ਮੁਹਿੰਮ ਹੈ, ਜਿਹੜੀ ਕਿ ਮੱਧ ਪ੍ਰਦੇਸ਼ ਦੇ ਰਾਜਸੈਨ ਜ਼ਿਲ੍ਹੇ ਦੇ ਰਾਮਸੀਆ ਪਿੰਡ ਤੋਂ ਮਾਣਯੋਗ ਸ਼੍ਰੀ ਸ਼ਿਵਰਾਜ ਚੌਹਾਨ ਜੀ, ਕੇਂਦਰੀ ਖੇਤਰੀ ਮੰਤਰੀ, ਉਹਨਾਂ ਨੇ ਇਹਦਾ ਜਿਹੜਾ ਹੈਗਾ ਚਲਾਇਆ, ਇਸ ਮੁਹਿੰਮ ਨੂੰ ਆਗਾਜ਼ ਕੀਤਾ। ਅਤੇ ਜੇ ਉਦੇਸ਼ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਮੁੱਖ ਉਦੇਸ਼ ਹੈਗਾ ਉਹ ਮਿੱਟੀ ਦੀ ਸਿਹਤ ਦੀ ਸੰਭਾਲ ਅਤੇ ਖਾਦਾਂ ਦੀ ਜਿਹੜੀ ਹੈਗੀ ਹੈ ਬੇਲੋੜੀ ਵਰਤੋਂ ਨੂੰ ਆਪਾਂ ਘੱਟ ਕਰਨਾ, ਅਤੇ ਨਾਲ ਹੀ ਜਿਹੜਾ ਹੈਗਾ ਇਸ ਦੇ ਆਪਾਂ ਜੁੜੀ ਹੋਈ ਗੱਲ ਵੀ ਕੁਦਰਤੀ ਖੇਤੀ ਨੂੰ ਜਿਹੜਾ ਹੈਗਾ ਉਹ ਜਿਹੜਾ ਅਪਣਾਉਣ ਦੇ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ। ਅਤੇ ਇਹਦੇ ਨਾਲ ਨਾਲ ਜਿਹੜੀਆਂ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਿਸ਼ੇਸ਼ ਤੌਰ 'ਤੇ ਕਿਸਾਨਾਂ ਦੇ ਲਈ ਕੋਈ ਜਿਹੜੀਆਂ ਭਲਾਈ ਸਕੀਮਾਂ ਹੈਗੀਆਂ ਉਹਨਾਂ ਦੇ ਬਾਰੇ ਕਿਸਾਨਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਜਾਣੂ ਕਰਵਾਉਣਾ, ਇਹ ਜਿਹੜਾ ਮੁਹਿੰਮ ਦਾ ਜਿਹੜਾ ਕੰਮ ਆ। ਅਤੇ ਇਹ ਮੁਹਿੰਮ 1 ਜੂਨ ਤੋਂ ਲੈ ਕੇ 30 ਜੂਨ ਤੱਕ ਜਿਹੜੀ ਹੈਗੀ ਆ ਚਲਾਈ ਜਾ ਰਹੀ ਹੈ।
0: ਡਾਕਟਰ ਤੇਜਵੀਰ ਸਿੰਘ ਬੁੱਟਰ ਜੀ, ਪਿਛਲੇ ਦਿਨੀ ਇੱਕ ਰਿਪੋਰਟ ਹੈ ਜਿਹੜੀ ਉਹ ਛਪੀ ਹੈ, ਉਸ ਰਿਪੋਰਟ ਬਾਰੇ ਤੁਹਾਡੇ ਤੋਂ ਮੈਂ ਜਾਣਨਾ ਚਾਹਾਂਗਾ। ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰ ਦੀ ਜਿਹੜੀ ਇਹ ਰਿਪੋਰਟ ਹੈ, ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ।
2: ਹਰਜੀਤ ਜੀ, ਬਹੁਤ ਵਧੀਆ ਸਵਾਲ ਪੁੱਛਿਆ ਜੀ। ਦੇਖੋ, ਜਿਹੜੀ ਇਹ ਮਿਨਿਸਟਰੀ ਆਫ ਕੈਮੀਕਲ ਅਤੇ ਫਰਟੀਲਾਈਜ਼ਰ ਵੱਲੋਂ ਰਿਪੋਰਟ ਦਿੱਤੀ ਗਈ ਹੈ, ਇਹਦੇ 'ਚ ਕਾਫੀ ਹੈਰਾਨੀਜਨਕ ਖੁਲਾਸੇ ਹੋਏ ਆ। ਇਸ 'ਚ ਤੁਸੀਂ ਹੈਰਾਨ ਰਹੋਗੇ ਸੁਣ ਕੇ ਕਿ ਇਹ ਭਾਰਤ ਦੇਸ਼ 'ਚੋਂ ਇਹਨਾਂ ਨੇ ਸਭ ਤੋਂ ਵੱਧ ਜਿੱਥੇ ਖਾਦਾਂ ਦੀ, ਯੂਰੀਆ ਤੇ DAP ਦੀ ਵਰਤੋਂ ਹੋ ਰਹੀ ਹੈ, ਉਹਨਾਂ 'ਚ 100 ਜ਼ਿਲ੍ਹੇ ਚੁਣੇ ਆ ਇਹਨਾਂ ਨੇ
0: ਜੀ।
2: ਤੇ ਉਹਦੇ 'ਚੋਂ 14 ਜ਼ਿਲ੍ਹੇ ਪੰਜਾਬ ਦੇ ਤੇ 9 ਜ਼ਿਲ੍ਹੇ ਹਰਿਆਣੇ ਦੇ ਇਹੋ ਜਿਹੇ ਸੀਗੇ ਜਿਨ੍ਹਾਂ ਸਭ ਤੋਂ ਵੱਧ ਯੂਰੀਆ ਕਿਸਾਨ ਵੀਰ ਵਰਤ ਰਹੇ ਸੀ। ਤੇ ਦੇਸ਼ ਭਰ 'ਚੋਂ ਜਿਹੜੇ 100 ਚੁਣੇ ਸੀ ਤੇ ਉਸ 'ਚ ਪਹਿਲੇ ਨੰਬਰ 'ਤੇ ਸੰਗਰੂਰ ਜ਼ਿਲ੍ਹਾ ਆਇਆ, ਜਿੱਥੇ ਕਿ ਸਭ ਤੋਂ ਵੱਧ ਬੇਲੋੜੀ ਯੂਰੀਆ ਦੀ ਖਾਦ ਦੀ ਵਰਤੋਂ ਕੀਤੀ ਜਾ ਰਹੀ ਹੈ। ਤੇ ਬਠਿੰਡਾ ਉਸ 'ਚ ਆਪਣਾ 9ਵੇਂ ਨੰਬਰ 'ਤੇ ਹੈ। ਜੇਕਰ ਆਪਾਂ DAP ਦੇ ਵਿੱਚ ਵੀ ਗੱਲ ਕਰਦੇ ਹਾਂ ਤਾਂ DAP ਦੇ ਵਿੱਚ ਆਪਣਾ 47ਵੇਂ ਨੰਬਰ 'ਤੇ ਆ, ਲੁਧਿਆਣਾ ਆਪਣੇ ਤੋਂ ਉੱਪਰ ਹੈ 13ਵੇਂ ਨੰਬਰ 'ਤੇ, ਸੰਗਰੂਰ 22ਵੇਂ ਨੰਬਰ 'ਤੇ। ਤਾਂ ਮਤਲਬ ਮੁੱਖ ਦੀ ਗੱਲ ਇਹ ਹੈ ਕਿ ਆਪਣੇ ਇੱਥੇ ਕਿਸਾਨ ਵੀ ਥੋੜ੍ਹੀ ਜਿੰਨੀ ਆਪਣੀਆਂ ਸਿਫਾਰਸ਼ਾਂ ਨੇ ਜਾਂ ਜਿੰਨੀ ਕੁ ਆਪਣੀ ਮਿੱਟੀ ਨੂੰ ਲੋੜ ਹੈ ਖਾਦਾਂ ਦੀ, ਰਸਾਇਣਿਕ ਦੀ, ਤਾਂ ਉਸ ਤੋਂ ਵੱਧ ਬੇਲੋੜੀ ਵਰਤੋਂ ਕਰ ਰਹੇ ਆ। ਤਾਂ ਇਹ ਖਾਦਾਂ ਜਿਹੜੀਆਂ ਬੇਲੋੜੀਆਂ ਆਪਾਂ ਵਰਤ ਰਹੇ ਹਾਂ, ਇਹਨਾਂ ਨਾਲ ਆਪਣੇ ਜਿਹੜੇ ਆਪਣੇ ਖਰਚੇ ਦਾ ਵੱਧ ਹੀ ਰਹੇ ਆ, ਇਸ ਦੇ ਨਾਲ ਨਾਲ ਜਿਹੜੀ ਆਪਣੀ ਵਾਤਾਵਰਨ ਹੈ ਉਹ ਵੀ ਪ੍ਰਦੂਸ਼ਿਤ ਹੋ ਰਿਹਾ, ਮਿੱਟੀ ਦੀ ਸਿਹਤ ਜਿਹੜੀ ਉਹ ਵੀ ਖਰਾਬ ਹੋ ਰਹੀ ਹੈ, ਅਤੇ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਵੀ ਗੰਦਲਾ ਹੋ ਰਿਹਾ ਜੀ।
0: ਕਿਸਾਨ ਭਰਾਵੋ, ਮੰਗਲਵਾਰ ਵਾਲੇ ਦਿਨ ਵੀ ਆਪਾਂ ਇਸ ਰਿਪੋਰਟ ਦਾ ਜ਼ਿਕਰ ਕੀਤਾ ਸੀ ਅਤੇ ਅੱਜ ਵੀ ਇਸ ਰਿਪੋਰਟ ਦਾ ਜ਼ਿਕਰ ਤਾਂ ਕੀਤਾ, ਕਿਉਂਕਿ ਇਹ ਰਿਪੋਰਟਾਂ ਸਾਨੂੰ ਦੱਸਦੀਆਂ ਨੇ ਕਿ ਅਸੀਂ ਕਿੰਨੇ ਅੰਨੇਵਾਹ ਰਸਾਇਣਕ ਖਾਦਾਂ ਦੀ ਵਰਤੋਂ ਕਰਕੇ ਆਪਣੀ ਮਾਂ ਭੂਮੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ। ਅਤੇ ਗੁਰਬਾਣੀ ਕਹਿੰਦੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਮਿੱਟੀ ਦੀ ਗੱਲ ਹੋ ਗਈ, ਪਾਣੀ ਵੀ ਪਿਤਾ ਹੈ, ਗੁਰਬਾਣੀ ਨੇ ਇਹ ਕਿਹਾ। ਤਾਂ ਪਾਣੀ ਦੇ ਬਾਰੇ ਅਗਲੀ ਗੱਲ ਕਰਾਂਗੇ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ, ਡਾਕਟਰ ਵਿਸ਼ਵਜੀਤ ਹੋਰਾਂ ਨਾਲ ਜੁੜਾਂਗੇ, ਉਹਨਾਂ ਲਈ ਅਗਲਾ ਸਵਾਲ ਰੱਖਦੇ ਹਾਂ, ਕਿਉਂਕਿ ਡਾਕਟਰ ਵਿਸ਼ਵਜੀਤ ਜੀ ਫਰੈਸ਼ ਵਾਟਰ ਐਕੁਆਕਲਚਰ ਨਾਲ ਜੁੜੇ ਹੋਏ ਨੇ। ਡਾਕਟਰ ਵਿਸ਼ਵਜੀਤ ਜੀ, ਸਾਨੂੰ ਇਹ ਦੱਸੋ ਕਿ ਜਦੋਂ ਅਸੀਂ ਮਿੱਟੀ ਦੀ ਸਿਹਤ ਸੰਭਾਲ ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਪਾਣੀ ਕਿਵੇਂ ਜੁੜ ਜਾਂਦਾ ਹੈ, ਭਾਵ ਕਿ ਪਾਣੀ ਦਾ ਮਿੱਟੀ ਦੀ ਸਿਹਤ ਦੇ ਨਾਲ ਕੀ ਸੰਬੰਧ ਹੈ?
3: ਬਹੁਤ ਅੱਛਾ ਸਵਾਲ ਕੀ ਹੈ ਹਰਜੀਤ ਜੀ। ਦੇਖੀਏ, ਐਸਾ ਜੋ ਹੈ, ਪਾਣੀ ਵੀ ਜੋ ਹੈ ਉਹ ਸਿੱਧੇ ਸੰਬੰਧ ਰੱਖਦਾ ਹੈ ਜ਼ਮੀਨ ਸੇ। ਜ਼ਮੀਨ ਜੈਸੀ ਰਹੇਗੀ ਪਾਣੀ ਵੈਸੇ ਹੀ ਰਹੇਗੀ। ਅਗਰ ਹਮ ਧੀਰੇ ਧੀਰੇ ਚੱਲ ਕੇ ਜੈਸੇ ਜ਼ਿਆਦਾਤਰ ਫਰਟੀਲਾਈਜ਼ਰ ਕੈਮੀਕਲ ਫਰਟੀਲਾਈਜ਼ਰ ਦੇ ਕੇ ਜ਼ਮੀਨ ਕੋ ਹਮ ਧੀਰੇ ਧੀਰੇ ਉਸਕਾ ਜੋ ਉਪਜ ਖਮਤਾ ਕਮਾ ਰਹੇ ਹੈ ਨਸ਼ਟ ਕਰ ਰਹੇ ਹੈ, ਆਟੋਮੈਟਿਕਲੀ ਇਹ ਹਮਾਰਾ ਉੱਪਰ ਵਾਲਾ ਪਾਣੀ ਕੋ ਵੀ ਖਰਾਬ ਕਰੇਗਾ। ਤੋ ਇਸੀਲੀਏ ਦੋਨੋਂ ਕੋ ਸਾਥ ਬੜਾ ਅੱਛਾ ਸੰਬੰਧ ਰਿਹਾ ਹੈ। ਹਮ ਜ਼ਮੀਨ ਕੋ ਬਚਾਏ ਤੋ ਪਾਣੀ ਵੀ ਬਚੇਗਾ। ਤੋ ਹਮਕੋ ਜੋ ਮੈਂ ਕਿਸਾਨ ਭਰਾਓ ਕੋ ਇਹੀ ਬਤਾਨਾ ਚਾਹਤਾ ਹੂੰ ਕਿ ਹਮ ਲੋਗ ਆਜ ਕਾ ਨਾ ਸੋਚੇ, 10 ਕੇ ਜਗ੍ਹਾ 20 ਕਿਲੋ ਨਾ ਡਾਲੇ, ਅਗਲੇ 50 ਸਾਲ ਕਾ ਆਗੇ ਸੋਚੇ, ਹਮ ਅਵਰ ਆਪਣੇ ਜੋ ਭਵਿਸ਼ਯ ਵੰਸ਼ਧਰ ਕੇ ਲਈ ਹਮ ਕਿਆ ਛੋੜ ਕੇ ਜਾ ਰਹੇ
0: ਜੀ,
3: ਉਹ ਸਭ ਸੋਚ ਕੇ ਐਸੇ ਵਾਤਾਵਰਨ ਬਣਾਏ, ਐਸੇ ਜੈਵਿਕ ਖਾਦ ਕੇ ਉੱਪਰ ਧੀਰੇ ਧੀਰੇ ਸੰਭਾਲਤੇ ਰਹੇ, ਤਾਂ ਕਿ ਹਮਾਰਾ ਖੇਤ ਵੀ ਬਚੇ, ਸਵਾਸਥ ਅੱਛਾ ਰਹਾ ਔਰ ਅੱਛੀ ਉਪਜ ਮਿਲੇ।
0: ਕਿਸਾਨ ਭਰਾਵੋ, ਬੜਾ ਹੀ ਸੋਹਣਾ ਸੰਦੇਸ਼ ਡਾਕਟਰ ਵਿਸ਼ਵਜੀਤ ਜੀ ਨੇ ਦਿੱਤਾ ਕਿ ਅਸੀਂ ਇੱਕੇ ਦਮ ਮਿੱਟੀ ਦੇ ਵਿੱਚੋਂ ਸਾਰਾ ਕੁਝ ਕੱਢ

0: ਕਰਨ ਦੀ ਕੋਸ਼ਿਸ਼ ਦੇ ਵਿੱਚ ਮਿੱਟੀ ਖਰਾਬ ਕਰ ਰਹੇ ਹਾਂ, ਭੂਮੀ ਖਰਾਬ ਕਰ ਰਹੇ ਹਾਂ। ਸਾਰਿਆਂ ਨੇ ਉਹ ਸੋਨੇ ਦੇ ਅੰਡੇ ਤੇ ਮੁਰਗੀ ਵਾਲੀ ਕਹਾਣੀ ਤਾਂ ਸੁਣੀ ਹੋਣੀ ਹੈ ਕਿ ਕਿਵੇਂ ਉਸ ਮੁਰਗੀ ਪਾਲਕ ਨੇ ਉਸ ਮੁਰਗੀ ਦੇ ਪੇਟ ਦੇ ਵਿੱਚੋਂ ਸਾਰੇ ਸੋਨੇ ਦੇ ਅੰਡੇ ਇਕੱਠੇ ਕੱਢਣ ਦੇ ਲਾਲਚ ਦੇ ਵਿੱਚ ਆਪਣੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹੀ ਖਤਮ ਕਰ ਲਈ ਸੀ। ਕਿਤੇ ਅਸੀਂ ਵੀ ਉਵੇਂ ਹੀ ਜ਼ਿਆਦਾ ਉਤਪਾਦਨ ਦੇ ਲਾਲਚ ਦੇ ਵਿੱਚ ਅੰਨੇਵਾਹ ਖਾਦਾਂ ਦੀ ਵਰਤੋਂ ਕਰਕੇ ਆਪਣੀ ਮਾਂ ਭੂਮੀ ਸੋਨੇ ਦੇ ਅੰਡੇ ਦੇਣ ਵਾਲੀ ਭੂਮੀ ਖਤਮ ਨਾ ਕਰ ਲਈਏ ਤਾਂ ਸਾਨੂੰ ਇਸ ਵੱਲ ਜ਼ਰੂਰ ਧਿਆਨ ਦੇਣਾ ਪਏਗਾ। ਤਾਂ ਹੀ ਤਾਂ ਸਾਡੀ ਕੇਂਦਰ ਸਰਕਾਰ ਨੂੰ ਖੇਤ ਬਚਾਓ ਅਭਿਆਨ ਚਲਾਉਣਾ ਪਿਆ। ਡਾਕਟਰ ਮਨਜਿੰਦਰ ਸਿੰਘ ਜੀ, ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਵਿਸਤਾਰ ਦੇ ਵਿੱਚ ਚਰਚਾ ਕਰ ਲਈ ਸੀ ਕਿ ਜਿਹੜਾ ਖੇਤ ਬਚਾਓ ਅਭਿਆਨ ਹੈ ਉਹਦੀ ਲੋੜ ਕਿਉਂ ਪੈ ਗਈ, ਤੇ ਜੇ ਆਪਾਂ ਵਿਭਾਗ ਦੀ ਗੱਲ ਕਰੀਏ ਜਿਹੜਾ ਖੇਤੀਬਾੜੀ ਵਿਭਾਗ ਹੈ ਉਹ ਜ਼ਮੀਨੀ ਪੱਧਰ ਦੇ ਉੱਪਰ ਕੀ ਕੋਸ਼ਿਸ਼ਾਂ ਕਰ ਰਿਹਾ ਹੈ ਖੇਤ ਬਚਾਉਣ ਲਈ ਇਸ ਖੇਤ ਬਚਾਓ ਅਭਿਆਨ ਦੇ ਅਧੀਨ?
1: ਕੁਲ ਜੀ, ਹਰਜੀਤ ਜੀ, ਜੇ ਜ਼ਮੀਨੀ ਪੱਧਰ 'ਤੇ ਆਪਾਂ ਗੱਲ ਕਰੀਏ ਵਿਭਾਗ ਦੀ, ਤਾਂ ਜਿਹੜੇ ਹੈਗੇ ਆ ਮੁੱਖ ਤੌਰ 'ਤੇ ਪਿੰਡ ਪੱਧਰ ਦੇ ਜਿਹੜੇ ਹੈਗੇ ਕਿਸਾਨ ਸਿਖਲਾਈ ਕੈਂਪ 1 ਮਹੀਨੇ ਦੇ ਲਈ ਜਿਹੜੇ ਹੈਗੇ ਇਹ ਵਿਸ਼ੇਸ਼ ਤੌਰ 'ਤੇ ਜਿਹੜੇ ਲਗਾਏ ਜਾ ਰਹੇ ਆ, ਜਿਹੜੇ ਖੇਤ ਬਚਾਓ ਅਭਿਆਨ ਦੇ ਫੋਕਸ ਹੋਣਗੇ, ਜਿਹਦੇ ਵਿੱਚ ਆਪਾਂ ਮਿੱਟੀ ਦੀ ਸਿਹਤ ਸੰਭਾਲ ਜਾਂ ਕੋਈ ਖਾਦਾਂ ਦੀ ਜਿਹੜੀ ਹੈਗੀ ਚੰਗੀ ਤੋਂ ਜਾਂ ਜੈਵਿਕ ਖਾਦਾਂ ਦਾ ਕਿਵੇਂ ਆਪਾਂ ਵਰਤੋਂ ਕਰਨੀ, ਇਹਨਾਂ ਚੀਜ਼ਾਂ ਬਾਰੇ ਜਾਗਰੂਕ ਕਰ ਰਹੇ ਹਾਂ। ਜੇ ਹੁਣ ਤੱਕ ਗੱਲ ਕਰੀਏ ਵੀ ਅੱਜ ਦੀ ਤਰੀਕ ਤੱਕ ਸਾਡੇ ਕੋਲ 75 ਦੇ ਕਰੀਬ ਜਿਹੜੇ ਹੈਗੇ ਕਿਸਾਨ ਸਿਖਲਾਈ ਕੈਂਪ ਪਿੰਡਾਂ ਦੇ ਜਿਹੜੇ ਸਾਡੇ ਲਗਾਏ ਜਾ ਚੁੱਕੇ ਆ ਖੇਤੀਬਾੜੀ ਵਿਭਾਗ ਵੱਲੋਂ, ਜਿਹਦੇ ਵਿੱਚ ਸਾਡੀ ਵਿਸ਼ੇਸ਼ ਤੌਰ 'ਤੇ ਟੀਮ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਵੀ ਸਾਡੇ ਨਾਲ ਜਿਹੜੀ ਪਹੁੰਚਦੀ ਆ। ਇਸ ਤੋਂ ਇਲਾਵਾ ਕਿਸਾਨ ਭਰਾਵਾਂ ਨੂੰ ਜਿਹੜੀ ਹੈਗੀ ਇਸ ਵਾਰੀ ਜਿਹੜੀ ਢਾਂਚਾ ਜਿਹੜਾ ਆਪਾਂ ਕਹਿ ਲਈਏ ਯੰਤਰ ਜਿਹੜਾ ਉਹ ਸਬਸਿਡੀ 'ਤੇ ਵਿਭਾਗ ਵੱਲੋਂ ਦਿੱਤਾ ਗਿਆ, ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਸੋਇਲ ਹੈਲਥ ਕਾਰਡ ਸਕੀਮ ਜਿਹੜੀ ਭਾਰਤ ਸਰਕਾਰ ਦੀ ਚੱਲ ਰਹੀ ਹੈ, ਜਿਹਦੇ ਤਹਿਤ ਅਸੀਂ ਜਿਹੜੇ ਪਿੰਡਾਂ ਦੇ ਵਿੱਚੋਂ ਮਿੱਟੀ ਦੇ ਸੈਂਪਲ ਲੈ ਕੇ ਅਤੇ ਉਹਦਾ ਜਿਹੜਾ ਹੈਗਾ ਪਰਖ ਕਰਵਾ ਕੇ ਅਤੇ ਉਹ ਕਿਸਾਨਾਂ ਨੂੰ ਉਹਦਾ ਜਿਹੜੀ ਹੈਗੀ ਮਿੱਟੀ ਦੀ ਜਿਹੜੀ ਸਹੀ ਕੀ ਲੋੜ ਹੈਗੀ ਆ ਉਹਦੇ ਬਾਰੇ ਸੋਇਲ ਹੈਲਥ ਕਾਰਡ ਦੇ ਰਾਹੀਂ ਜਿਹੜਾ ਹੈਗਾ ਜਾਣੂ ਕਰਵਾਇਆ ਜਾਂਦਾ, ਉਹ ਚੱਲ ਰਿਹਾ। ਸੋ ਇਸ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਵਿਭਾਗ ਵੱਲੋਂ ਇਸ ਖੇਤ ਬਚਾਓ ਅਭਿਆਨ ਦੇ ਤਹਿਤ ਜਿਹੜੀਆਂ ਚਲਾਈਆਂ ਜਾ ਰਹੀਆਂ।
0: ਡਾਕਟਰ ਤੇਜਵੀਰ ਸਿੰਘ ਬੁੱਟਰ ਜੀ, ਜਿਵੇਂ ਕਿ ਡਾਕਟਰ ਮਨਜਿੰਦਰ ਸਿੰਘ ਨੇ ਹੁਣੇ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਖੇਤੀਬਾੜੀ ਵਿਭਾਗ ਹੈ ਉਹ ਕੋਸ਼ਿਸ਼ਾਂ ਕਰ ਰਿਹਾ ਹੈ ਖੇਤ ਬਚਾਓ ਅਭਿਆਨ ਦੇ ਨਤੀਜਿਆਂ ਨੂੰ ਪ੍ਰਾਪਤ ਕਰਨ ਦੇ ਲਈ, ਅਤੇ ਕਿਸਾਨ ਦਾ ਵੀ ਬੜਾ ਵੱਡਾ ਯੋਗਦਾਨ ਹੈ ਕਿਉਂਕਿ ਜਿਹੜਾ ਕਿਸਾਨ ਹੈ ਆਖਰ 'ਤੇ ਤਾਂ ਉਹ ਹੀ ਖੇਤ ਨਾਲ ਜੁੜਿਆ ਹੋਇਆ ਹੈ। ਅਤੇ ਜੇ ਕਿਸਾਨ ਦੇ ਪੱਖ ਤੋਂ ਆਪਾਂ ਗੱਲ ਕਰੀਏ ਵਿਭਾਗ ਤੋਂ ਬਾਅਦ ਅੱਗੇ ਵੱਧਦੇ ਹੋਏ, ਤਾਂ ਸਾਡਾ ਕਿਸਾਨ ਹੈ ਜਿਹੜਾ ਖੇਤ ਬਚਾਓ ਅਭਿਆਨ ਦੇ ਵਿੱਚ ਕੀ ਯੋਗਦਾਨ ਦੇ ਸਕਦਾ?
2: ਦੇਖੋ, ਜਦੋਂ ਆਪਾਂ ਹੁਣ ਕਿਸਾਨ ਦੇ ਨਾਲ ਆਪਾਂ ਗੱਲ ਕਰਦੇ ਖੇਤ ਬਚਾਓ ਅਭਿਆਨ 'ਚ ਕਿਵੇਂ ਯੋਗਦਾਨ ਪਾ ਸਕਦਾ, ਮੁੱਖ ਤੌਰ 'ਤੇ ਜੀ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਮੈਂ ਇਹੀ ਬੇਨਤੀ ਕਰਨੀ ਚਾਹੂੰਗਾ ਕਿ ਜਦੋਂ ਆਪਣੀ ਫਸਲ ਵੱਢੀ ਗਈ ਤਾਂ ਤੁਸੀਂ ਮਿੱਟੀ ਦਾ ਸੈਂਪਲ ਜ਼ਰੂਰ ਲਓ, ਉਹਦੀ ਟੈਸਟਿੰਗ ਕਰਾਓ, ਕਿਉਂਕਿ ਟੈਸਟ ਦੇ ਬੇਸ 'ਤੇ ਆਪਾਂ ਨੂੰ ਪਤਾ ਲੱਗ ਜੂ ਕਿ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਕਿਹੋ ਜਿਹੀ ਹੈ, ਮਿੱਟੀ ਦਾ ਖਾਰੀ ਅੰਗ ਕਿਹੋ ਜਿਹਾ, ਮਿੱਟੀ ਦੇ ਵਿੱਚ ਕੋਈ ਕਲਰ ਦੀ ਸਮੱਸਿਆ ਤਾਂ ਨਹੀਂ, ਮਿੱਟੀ ਦੇ ਵਿੱਚ ਮੱਲੜ ਕਿੰਨਾ, ਮਿੱਟੀ ਦੇ ਵਿੱਚ ਵੱਡੇ ਤੱਤ ਕਿੰਨੇ ਕੈ, ਛੋਟੇ ਤੱਤ ਕਿੰਨੇ ਕੈ, ਉਸ ਬੇਸ 'ਤੇ ਆਪਾਂ ਨੂੰ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਖੇਤ ਬਚਾਓ ਅਭਿਆਨ ਦਾ ਮੁੱਖ ਤੌਰ 'ਤੇ ਉਦੇਸ਼ ਇਹੀ ਹੈ, ਇੱਕ ਉਦੇਸ਼ ਹੈ ਵਿੱਚ ਕਿ ਆਪਾਂ ਖਾਦਾਂ ਦੀ ਸੰਤੁਲਿਤ ਜਿਹੜੀ ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਹੈ। ਇਸ ਦੇ ਨਾਲ ਨਾਲ ਜਿਹੜਾ ਆਪਾਂ ਵਿੱਚ ਹਰੀ ਖਾਦ ਜਾਂ ਜੈਵਿਕ ਖਾਦਾਂ ਉਹਨਾਂ ਨੂੰ ਵੀ ਵਿੱਚ ਕਰ ਵਰਤਣਾ ਆ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਆਪਾਂ ਮਿੱਟੀ ਟੈਸਟ ਕਰਾ ਲਈ, ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣੇ ਮਿੱਟੀ ਨੂੰ ਦੇ ਵਿੱਚ ਨਾਈਟ੍ਰੋਜਨ ਕਿੰਨੀ ਪਈ ਹੈ, ਫੋਸਫਰਸ ਕਿੰਨੀ ਪਈ ਹੈ, ਪੋਟਾਸ਼ ਕਿੰਨੀ ਪਈ ਹੈ, ਉਸ ਬੇਸ 'ਤੇ ਹੀ ਜਦੋਂ ਵੀ ਮਿੱਟੀ ਦੀ ਟੈਸਟ ਰਿਪੋਰਟ ਸਾਡੇ ਕੋਲੋਂ ਖੇਤੀਬਾੜੀ ਮਹਿਕਮੇ ਕੋਲੋਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲੈ ਕੇ ਜਾਂਦੇ ਕਿਸਾਨ ਵੀਰ, ਤਾਂ ਉਹਦੇ 'ਤੇ ਸਾਫ਼ ਤਰ੍ਹਾਂ ਮਤਲਬ ਪੂਰਾ ਸਾਫ਼ ਲਿਖਿਆ ਹੁੰਦਾ ਕਿ ਇੰਨੀ ਕੁ ਆਪਾਂ ਖਾਦ ਵਰਤਣੀ ਹੈ। ਹੁਣ ਜਿਵੇਂ ਆਪਾਂ ਉਦਾਹਰਣ ਦੇ ਤੌਰ 'ਤੇ ਗੱਲ ਕਰਦੇ ਹਾਂ ਪੋਟਾਸ਼, ਜਿਵੇਂ ਮਨਜਿੰਦਰ ਜੀ ਨੇ ਪਹਿਲਾਂ ਵੀ ਆਪਣੇ ਨਾਲ ਗੱਲ ਕੀਤੀ ਸੀ, ਹੁਣ ਪੋਟਾਸ਼ ਆਪਣੀ ਇੱਧਰਲੀ ਮਿੱਟੀਆਂ 'ਚ ਬਹੁਤ ਹੈ, ਪਰ ਕਿਸਾਨ ਵੀਰ ਫਿਰ ਵੀ ਆਪਦਾ ਖਰਚਾ ਵਧਾਈ ਜਾਂਦੇ ਆ ਪੋਟਾਸ਼ MOP ਸੈੱਟ ਕੇ, ਆਪਣੇ ਘਾਟ ਨਹੀਂ ਆਉਂਦੀ, ਉੱਧਰ ਹੁਸ਼ਿਆਰਪੁਰ ਵਾਲੇ ਪਾਸੇ ਬਹੁਤ ਘਾਟ ਹੈ, ਆਪਾਂ ਨੂੰ ਲੋੜ ਨਹੀਂ। ਤੁਸੀਂ ਇੱਥੇ ਕਿਸਾਨ ਵੀਰੋ ਇਹ ਵੀ ਮਤਲਬ ਹੈਰਾਨ ਹੋਗੇ, ਜਿਹੜਾ ਆਪਾਂ ਕੱਸੀ ਦਾ ਪਾਣੀ ਲਾਉਂਦੇ ਹਾਂ ਉਹਦੇ 'ਚ ਵੀ ਕੁਛ PPM 5-6 PPM ਉਹਦੇ 'ਚ ਪੋਟਾਸ਼ ਹੁੰਦੀ ਹੈ, ਤਾਂ ਇਸ ਕਰਕੇ ਆਪਾਂ ਨੂੰ ਪੋਟਾਸ਼ ਦੀ ਲੋੜ ਨਹੀਂ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇੱਥੇ ਬਹੁਤ ਹਰੇਕ ਚੀਜ਼ 'ਚ ਹਰੇਕ ਪਲੇਟਫਾਰਮ 'ਤੇ ਸਿਫਾਰਸ਼ ਕਰਦੇ ਹਾਂ, ਖੇਤੀਬਾੜੀ ਮਹਿਕਮਾ ਵੀ ਕਰਦਾ ਕਿ ਜੇਕਰ ਆਪਾਂ ਹਾੜੀ ਦੇ ਸੀਜ਼ਨ 'ਚ ਆਪਾਂ ਕੋਈ ਵੀ ਫੋਸਫਰਸ ਵਾਲੀ ਖਾਦ ਹੈ ਭਲਾਂ ਦੀ ਆਪਾਂ DAP ਵਰਤ ਰਹੇ ਹਾਂ, ਟ੍ਰਿਪਲ ਸੁਪਰ ਫੋਸਫੇਟ, ਸੁਪਰ ਫੋਸਫੇਟ, ਕੋਈ ਵੀ NPK 12-32-16-10-26-26 ਤਾਂ ਕੋਈ ਵੀ ਖਾਦ ਵਰਤ ਰਿਹਾ, ਤਾਂ ਆਪਾਂ ਨੂੰ ਉਹ ਪਾਉਣ ਦੀ ਲੋੜ ਨਹੀਂ, ਕਿਉਂਕਿ ਉਹ ਕਾਫ਼ੀ ਹਿੱਸਾ ਮੈਂ ਕਹੂੰਗਾ ਕਿ ਉਹ ਬੱਝਿਆ ਰਹਿ ਜਾਂਦਾ ਉਸ ਸੀਜ਼ਨ 'ਚ। ਅਤੇ ਜਦੋਂ ਆਪਣਾ ਸਾਉਣੀ ਦਾ ਸੀਜ਼ਨ ਆ ਜਾਂਦਾ ਤਾਂ ਇੱਥੇ ਹੁਣ ਜਿਵੇਂ ਆਪਾਂ ਝੋਨੇ ਦੇ ਵਿੱਚ ਹੀ ਗੱਲ ਕਰ ਲੈਂਦੇ, ਇੰਨੇ ਪਾਣੀ ਲੱਗ ਗਏ, ਇੰਨੀ ਗਰਮੀ ਹੈ, ਤਾਂ ਜਿਹੜੀ ਇਹ ਬੱਝੀ ਹੋਈ ਫੋਸਫਰਸ ਹੈ ਰੋੜਿਆਂ ਦੇ ਰੂਪ 'ਚ ਪਈ ਹੈ, ਤਾਂ ਉਹ ਆਟੋਮੈਟਿਕਲੀ ਜਿਹੜੇ ਆ ਇਹ ਆਪਣੇ ਬੂਟਿਆਂ ਨੂੰ ਮਿਲ ਜੂਗੀ। ਇਸ ਕਰਕੇ ਕਿਸਾਨ ਵੀਰਾਂ ਨੂੰ ਇੱਥੇ ਇਹ ਧਿਆਨ ਦੇਣ ਦੀ ਲੋੜ ਹੈ ਕਿ ਆਪਾਂ ਆਪਦੇ ਖਰਚੇ ਘਟਾਈਏ ਅਤੇ ਮਿੱਟੀ ਦੀ ਸਿਹਤ ਬਰਕਰਾਰ ਰੱਖੀਏ। ਉਵੇਂ ਜਦੋਂ ਆਪਾਂ ਯੂਰੀਆ ਖਾਦ ਦੀ ਗੱਲ ਕਰਦੇ ਹਾਂ,

0: ਕਿ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਿ ਝੋਨਾ ਕੱਦੂ ਵਾਲੇ ਵਾਹ 'ਚ ਲਾਉਣ ਤੋਂ ਬਾਅਦ 3 ਕਿਸ਼ਤਾਂ 'ਚ ਪਾਉਣਾ, ਪਰ ਕਿਸਾਨ ਵੀਰ ਪਹਿਲਾਂ ਪਾਈ ਜਾਂਦੇ ਆ ਕਿ ਜਿੰਦਾ ਕੋਈ ਫਾਇਦਾ ਨਹੀਂ, ਕਿਉਂਕਿ ਯੂਰੀਆ ਕਿਹੋ ਜਿਹੀ ਖਾਦ ਹੈ ਜਦੋਂ ਆਪਾਂ ਪਾਤੀ, ਇਹ ਹਵਾ ਦੇ ਵਿੱਚ ਵੀ ਅਮੋਨੀਆ ਦੇ ਰੂਪ 'ਚ ਉੜਜੂ, ਵੋਲਟਲਾਈਜੇਸ਼ਨ ਲੋਸਿਸ ਹੈ, ਅਤੇ ਧਰਤੀ ਹੇਠਾਂ ਪਾਣੀ ਨੂੰ ਵੀ ਨਾਈਟ੍ਰੇਟ ਫਾਰਮ 'ਚ ਰੁੜ ਕੇ ਥੱਲੇ ਧਰਤੀ ਹੇਠਲੇ ਪਾਣੀ ਨਾਲ ਵੀ ਮਿਲ ਜਾਂਦੀ ਹੈ। ਤਾਂ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਆਪਣੇ ਜਿਹੜਾ ਜਿਹੜੀ ਆਪਾਂ ਗੱਲ ਕਰਦੇ ਕਿ ਆਪਣੇ ਇੱਧਰ ਕੈਂਸਰ ਦੇ ਕੇਸ ਕਿਉਂ ਵੱਧ ਰਹੇ ਆ, ਤਾਂ ਤੁਸੀਂ ਇੱਥੇ ਇਹ ਵੀ ਹੈਰਾਨ ਹੋ ਗਏ ਕਿ ਜਿਹੜੀ ਰਿਪੋਰਟ ਆਈ ਸੀ ਉਹਦੇ 'ਚ ਲਿਖਿਆ ਕਿ 440 ਤੋਂ ਵੱਧ ਜ਼ਿਲ੍ਹੇ ਆ ਭਾਰਤ ਦੇ ਜਿੱਥੇ ਕਿ ਜਿਹੜੀ ਆ ਨਾਈਟ੍ਰੇਟ ਜਿਹੜਾ ਹੈਗਾ ਆ ਇਹ ਕ੍ਰਿਟੀਕਲ ਲਿਮਿਟ ਤੋਂ ਇਹਦੇ ਤੋਂ ਬਹੁਤ ਜ਼ਿਆਦਾ ਆ। ਤਾਂ ਮਤਲਬ ਕਿਸਾਨ ਵੀਰਾਂ ਨੂੰ ਥੋੜ੍ਹਾ ਜਿਹਾ ਇੱਥੇ ਇਸ ਚੀਜ਼ ਵੱਲ ਧਿਆਨ ਦੇਣ ਕਿ ਆਪਾਂ ਖਾਦਾਂ ਜਿਹੜੀ ਆ ਲੋੜ ਅਨੁਸਾਰ ਜਿੰਨੀ ਆਪਾਂ ਨੂੰ ਲੋੜ ਹੈ ਉੱਨੀ ਆਪਾਂ ਵਰਤੀਏ। ਹੁਣ ਜੇਕਰ ਆਪਾਂ ਹਰੀ ਖਾਦ ਹੈ ਉਹ ਵੀ ਆਪਾਂ ਢੈਂਚਾ ਸਾਨੂੰ ਇਹਨੂੰ ਵੀ ਤਰਜੀਹ ਦਈਏ ਕਿ ਵਿੱਚ ਬਿਜਾਈ ਕਰਕੇ ਵਾਧੀਏ, ਕਿਉਂਕਿ ਜਦੋਂ ਇਹ ਆਪਾਂ ਕੋਈ ਵੀ ਰਸਾਇਣਿਕ ਖਾਦਾਂ ਜਾਂ ਪਰਾਲੀ ਦੀ ਗੱਲ ਕਰਦੇ ਹਾਂ ਜਾਂ ਕੋਈ ਵੀ ਆਪਾਂ ਹੋਰ ਔਰਗੈਨਿਕ ਮੈਨਿਊਰ ਆਪਾਂ ਰੂੜੀ ਦੀ ਖਾਦ ਪਾਉਂਦੇ ਹਾਂ, ਤਾਂ ਇਹ ਜਦੋਂ ਗਲਦੀਆਂ ਨੇ ਕਾਫੀ ਤਰ੍ਹਾਂ ਦੇ ਤੇਜ਼ਾਬ ਛੱਡਦੀਆਂ ਨੇ, ਜਿਵੇਂ ਆਪਣੇ ਇੱਧਰਲਾ ਕਾਫੀ ਹਿੱਸੇ ਦੀਆਂ ਜ਼ਮੀਨਾਂ ਜਿਹੜੀਆਂ ਨੇ ਧਰਤੀ ਹੇਠਲਾ ਪਾਣੀ ਮਾੜੇ ਆ, ਤਾਂ ਜਦੋਂ ਲੂਣ ਆ ਉਹਨਾਂ 'ਚ ਜਦੋਂ ਇਹ ਖਾਦਾਂ ਗਲਣਗੀਆਂ ਡੀਕੰਪੋਜ਼ ਹੋਣਗੀਆਂ ਤਾਂ ਇਹ ਕਾਫੀ ਤਰ੍ਹਾਂ ਦੇ ਜਿਹੜੇ ਇਹਦੇ 'ਚੋਂ ਐਸਿਡ ਨਿਕਲਦੇ ਤੇਜ਼ਾਬ ਛੱਡਦੇ ਆ, ਤਾਂ ਉਹ ਥੋੜ੍ਹਾ ਜਿਹਾ ਜਿਹੜਾ ਆਪਣਾ ਮਿੱਟੀ ਦਾ ਖਾਰੀ ਹੈਗਾ ਉਹਨੂੰ ਘਟਾਉਂਦੇ ਆ। ਤਾਂ ਇਸ ਕਰਕੇ ਕਿਸਾਨ ਵੀਰ ਇਸ ਚੀਜ਼ ਵੱਲ ਥੋੜ੍ਹਾ ਜਿਹਾ ਧਿਆਨ ਜ਼ਰੂਰ ਦੇਣ ਕਿ ਆਪਾਂ ਆਪਦੀ ਮਿੱਟੀ ਦੀ ਸਿਹਤ ਜ਼ਰੂਰ ਬਰਕਰਾਰ ਰੱਖਣੀ ਅਤੇ ਨਾਲ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਘਟਾਉਣਾ।
1: ਡਾਕਟਰ ਤੇਜਵੀਰ ਸਿੰਘ ਬੁੱਟਰ ਜੀ, ਸਾਡੇ ਜਿਹੜੇ ਕਿਸਾਨ ਹੈ, ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ, ਜਦੋਂ ਗੁਆਂਢੀ ਕੋਈ ਖਾਦ ਦਾ ਗੱਟਾ ਪਾ ਕੇ ਆਪਣੀ ਬਗਲੀ ਗਲ ਦੇ ਵਿੱਚ ਤੇ ਖਾਦ ਖਿੰਡਾਉਂਦਾ ਹੋਇਆ ਖੇਤ ਦੀ ਲੰਘ ਜਾਂਦਾ ਤਾਂ ਸਾਡੇ ਖੁਰਕ ਜੀ ਲੜਨ ਲੱਗ ਜਾਂਦੀ ਹੈ, ਰਿਹਾ ਨਹੀਂ ਜਾਂਦਾ ਸਾਡੇ ਕਿਸਾਨ ਭਰਾਵਾਂ ਤੋਂ। ਤਾਂ ਕਿਸਾਨ ਭਰਾਵੋ, ਸਾਨੂੰ ਜ਼ਰੂਰ ਇਸ ਚੀਜ਼ ਵੱਲ ਧਿਆਨ ਦੇਣਾ ਪਊਗਾ ਕਿ ਸਾਨੂੰ ਜਦੋਂ ਭੁੱਖ ਹੈ ਅਸੀਂ ਉਦੋਂ ਹੀ ਖਾਂਦੇ ਹਾਂ, ਦੂਸਰੇ ਨੂੰ ਖਾਣਾ ਖਾਂਦਾ ਦੇਖ ਕੇ ਅਸੀਂ ਖਾਣਾ ਨਹੀਂ ਖਾਂਦੇ।
0: ਬਿਲਕੁਲ ਜੀ, ਇੱਥੇ ਇਹੀ ਦੇਖਦੇ ਹਾਂ ਕਿ ਆਪਾਂ ਕਿਸਾਨ ਵੀਰ ਦੇਖਦਾ, ਹੁਣ ਜਿਵੇਂ ਮੈਂ DAP ਦੀ ਗੱਲ ਕਰਦਾ ਸੀ
1: ਜੀ,
0: DAP ਜਿਹੜੀ ਖਾਦ ਹੈ ਬਹੁਤ ਵਧੀਆ ਖਾਦ ਹੈ, ਉਹਦੇ 'ਚ ਫਾਸਫੋਰਸ ਦੇ ਨਾਲ ਨਾਲ ਜਿਹੜਾ ਆਪਾਂ ਨੂੰ ਨਾਈਟ੍ਰੋਜਨ ਵੀ ਮਿਲ ਜਾਂਦਾ, ਉਹ ਅਮੋਨੀਅਮ ਕਲ ਫਾਰਮ 'ਚ ਹੁੰਦਾ ਆ ਜਿਹੜਾ ਹੌਲੀ ਹੌਲੀ ਮਿਲਦਾ। ਪਰ ਤੁਸੀਂ ਇੱਥੇ ਦੇਖੋ ਲੋਕਾਂ ਦੇ ਮਨ 'ਚ ਭਰਮ ਹੈ ਕਿ ਜਿਹੜੀ DAP ਖਾਦ ਹੈ ਬਸ ਉਹੀ ਵਰਤਣੀ ਹੈ, ਉਹ ਜਿਹੜੀ ਮੈਂ ਪਹਿਲਾਂ ਹੋਰ ਖਾਦਾਂ ਨੇ ਟ੍ਰਿਪਲ ਸੁਪਰ ਜਾਂ ਸੁਪਰ ਫਾਸਫੇਟ ਆਪਾਂ ਉਹ ਖਾਦਾਂ ਵੀ ਵਰਤ ਸਕਦੇ ਹਾਂ। ਅਤੇ ਇੱਥੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣੀ ਚਾਹੂੰਗਾ ਕਿ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਬਹੁਤ ਵਧੀਆ ਮਤਲਬ ਇਸ 'ਚ ਉਪਰਾਲਾ ਆ ਕਿ ਅਸੀਂ ਵੱਖ ਵੱਖ ਜਿਹੜੀ ਜਵਾਨੂ ਖਾਦਾਂ ਨੇ ਉਹਨਾਂ ਨੂੰ ਤਰਜੀਹ ਦਿੰਦੇ ਹਾਂ। ਹੁਣ ਜਿਵੇਂ ਪਹਿਲਾਂ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਇਹਦੇ ਨਾਲ ਝਾੜ 'ਚ ਸਾਡੇ ਜਿਹੜੇ ਵੱਖ ਵੱਖ ਫਸਲਾਂ 'ਚ ਤਜਰਬੇ ਆ ਭਲਾਂ ਦੀ ਉਹਦੇ 'ਚ ਹੈ, ਮੱਕੀ 'ਚ ਹੈ ਜਾਂ ਆਲੂਆਂ ਦੀ ਜਵਾਨੂ ਖਾਦ ਹੈ, ਤਾਂ ਉਹ ਸਾਡੇ 2-4% ਤੋਂ ਲੈ ਕੇ 18% ਤੱਕ ਵੀ ਜਿਹੜਾ ਝਾੜ 'ਚ ਵਾਧਾ ਦੇਖਣ ਨੂੰ ਮਿਲਦਾ। ਹੁਣ ਆਪਾਂ ਇਕੱਲਾ ਝਾੜ ਵੱਲ ਨਾ ਜਾਈਏ, ਆਪਾਂ ਇਹ ਵੀ ਦੇਖੀਏ ਕਿ ਇਹ ਜਿਹੜੀਆਂ ਜਵਾਨੂ ਖਾਦਾਂ ਨੇ ਜਿਹੜੇ ਜਵਾਨੂ ਹੈ ਇਹ ਆਪਾਂ ਹੁਣ ਕਿਉਂਕਿ ਇੰਨੀਆਂ ਰਸਾਇਣਿਕ ਖਾਦਾਂ ਵਰਤੀ ਜਾਂਦੇ ਹਾਂ, ਇੰਨੇ ਉੱਲੀ ਨਾਸ਼ਕ ਇੰਨੇ ਕੀਟਨਾਸ਼ਕ ਵਰਤ ਰਹੇ ਹਾਂ, ਖੇਤ ਨੂੰ ਇੰਨੀ ਵਾਰੀ ਵਾਹੀ ਜਾਂਦੇ ਹਾਂ, ਤਾਂ ਮਿੱਟੀ ਦੇ ਵਿੱਚ ਜਵਾਨੂ ਪਹਿਲਾਂ ਹੀ ਕੁਛ ਨਹੀਂ ਰਹਿ ਗਏ। ਤਾਂ ਥੋੜ੍ਹੀ ਜਿਹੀ ਆਪਾਂ ਨੂੰ ਲੋੜ ਹੈ, ਜਿਵੇਂ ਹੁਣ ਝੋਨੇ ਦੇ ਵਿੱਚ ਸਾਡੀ ਐਜ਼ੋਸਪੈਰੀਲਮ ਜਵਾਨੂ ਖਾਦ ਹੈ, ਸਿਫਾਰਿਸ਼ ਹੈ ਕੰਸੋਰਸ਼ੀਅਮ ਹੈ ਕਣਕ ਦੇ ਵਿੱਚ ਜਾਂ ਰਾਈਜ਼ੋਬੀਅਮ ਹੈ, ਤਾਂ ਇਹ ਜਵਾਨੂ ਖਾਦ ਦੇ ਪੈਕਟ ਤੁਸੀਂ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਕੋਲੋਂ ਆ ਕੇ ਪ੍ਰਾਪਤ ਕਰ ਸਕਦੇ ਹੋ। ਅਤੇ ਕਿਸੇ 'ਚ ਬੀਜ ਸੋਧ ਹੈ, ਜਿਵੇਂ ਜ਼ਿਆਦਾਤਰ ਬੀਜ ਸੋਧ ਵਾਲਿਆ, ਅਤੇ ਇਸ ਨਾਲ ਇਹ ਇਹ ਖਾਦਾਂ ਦੇ ਕੀ ਫਾਇਦੇ ਆ ਕਿ ਹਵਾ ਦੇ ਵਿੱਚੋਂ ਜਿਹੜੀ ਨਾਈਟ੍ਰੋਜਨ ਹੈ ਉਹਨੂੰ ਵੀ ਫਿਕਸ ਕਰਕੇ ਬੂਟੇ ਨੂੰ ਪ੍ਰੋਵਾਈਡ ਕਰਦੇ ਆ, ਅਤੇ ਨਾਲ ਦੀ ਨਾਲ ਜਿਹੜਾ ਆਪਾਂ ਤੁਹਾਨੂੰ ਕਿਹਾ ਸੀ ਕਿ ਇਹਦੇ 'ਚ ਪੋਟਾਸ਼ ਸੋਲੂਬਲਾਈਜ਼ਿੰਗ ਬੈਕਟੀਰੀਆ, ਫਾਸਫੋਰਸ ਸੋਲੂਬਲਾਈਜ਼ ਬੈਕਟੀਰੀਆ, ਜਿਹੜੀ ਆਪਾਂ ਕਹਿੰਦੇ ਨੇ ਬੱਝੀ ਕੋਈ ਵੀ ਤੱਤ ਜਿਹੜੇ ਪਿਛਲੇ ਸੀਜ਼ਨ ਦੇ ਪਾਈ ਖਾਦ ਦੇ ਜਾਂ ਜਿਹੜੇ ਹੋਰ ਆਪਣੇ ਛੋਟੇ ਤੱਤ ਹੈ, ਜਿਵੇਂ ਆਪਣੇ ਇੱਧਰ ਕਣਕ ਝੋਨੇ ਫਸਲੀ ਚੱਕਰ 'ਚ ਹਲਕੀਆਂ ਜ਼ਮੀਨਾਂ ਨੇ ਬਹੁਤ ਤੱਤਾਂ ਦੀ ਘਾਟ ਆਉਂਦੀ ਹੈ, ਤਾਂ ਉੱਥੇ ਇਹ ਘਾਟ ਜਿਹੜੇ ਜਵਾਨੂ ਟੀਕੇ ਹੈ ਇਹ ਜਵਾਨੂ ਪੂਰੀ ਕਰਦੇ ਆ।
1: ਡਾਕਟਰ ਤੇਜਵੀਰ ਸਿੰਘ ਜੀ, ਤੁਹਾਡੀ ਗੱਲ ਨੂੰ ਹੀ ਮੈਂ ਅੱਗੇ ਡਾਕਟਰ ਵਿਸ਼ਵਜੀਤ ਦਾਸ ਹੋਰਾਂ ਕੋਲ ਲੈ ਕੇ ਜਾਣਾ ਚਾਹਾਂਗਾ। ਤੁਸੀਂ ਜੀਵਾਣੂ ਖਾਦ ਦੀ ਗੱਲ ਕੀਤੀ ਹੈ ਤੇ ਰਸਾਇਣਿਕ ਖਾਦਾਂ ਤੋਂ ਗੁਰੇਜ਼ ਕਰਨ ਦੀ ਗੱਲ ਕੀਤੀ ਹੈ। ਡਾਕਟਰ ਵਿਸ਼ਵਜੀਤ ਜੀ ਔਜੋਲਾ ਦੀ ਗੱਲ ਕਰ ਰਹੇ ਸੀ ਤੇ ਇਹਨਾਂ ਦਾ ਜਿਹੜਾ ਇੰਸਟੀਚਿਊਟ ਉਹ ਮੁੱਖ ਰੂਪ ਤੇ ਇਸੇ ਦੇ ਨਾਲ ਹੀ ਜੁੜਿਆ ਹੋਇਆ ਹੈ। ਡਾਕਟਰ ਵਿਸ਼ਵਜੀਤ ਜੀ, ਸਾਨੂੰ ਦੱਸੋ ਕਿ ਇਹ ਜੈਵਿਕ ਖਾਦ ਔਜੋਲਾ ਕੀ ਹੈ ਤੇ ਫਿਰ ਜਦੋਂ ਰਸਾਇਣਿਕ ਖਾਦ ਦੀ ਵਰਤੋਂ ਸਾਡਾ ਕਿਸਾਨ ਘਟਾਏਗਾ ਤਾਂ ਇਸ ਜੈਵਿਕ ਖਾਦ ਦੀ ਕਿੰਨੀ ਕੁ ਮਾਤਰਾ ਦੀ ਲੋੜ ਹੁੰਦੀ ਹੈ?
2: ਇਸ ਕੋ ਮੈਂ ਬੋਲਣਾ ਚਾਹਤਾ ਹੂੰ ਇਸੇ ਜਿਸੇ ਐਗਰੀਕਲਚਰ ਖੇਤੀ ਮੇ ਜੋ ਹਮਾਰਾ ਇੱਕ ਪ੍ਰੋਪੋਰਸ਼ਨ ਹੈ, ਇਤਨਾ ਨਾਈਟ੍ਰੋਜਨ ਦੇਣਾ ਹੈ, ਇਤਨਾ ਫਾਸਫੋਰਸ ਦੇਣਾ ਹੈ, ਇਸੇ ਹਮਾਰਾ ਫਿਸ਼ ਪੌਂਡ ਮੇ ਕਿਤਨਾ ਚਾਹੀਏ ਤਾਂ ਨਾਈਟ੍ਰੋਜਨ, ਹਮਾਰਾ ਇੱਕ ਸਟੈਂਡਰਡ ਕੈਲਕੂਲੇਸ਼ਨ ਜੋ ਹੈ ਉਹ 100 ਕਿਲੋ ਨਾਈਟ੍ਰੋਜਨ 50 ਕਿਲੋ ਫਾਸਫਰਸ ਪਰ ਹੈਕਟਰ ਪਰ ਈਅਰ, ਇੱਕ ਸਾਲ ਕੇ ਅਗਰ ਕੋਈ ਚਾਸੀ ਉਸਕੋ ਕਲਚਰ ਕਰਤਾ ਹੈ ਤੋ ਇਤਨਾ ਚਾਹੀਏ। ਤੋ ਇਸਕੋ ਹਮ ਕੈਸੇ ਕਰ ਸਕਤੇ, ਇਸਕੋ ਕੈਸੇ ਪਾਰਸ਼ੀਅਲ ਰਿਪਲੇਸਮੈਂਟ ਧੀਰੇ ਧੀਰੇ ਕਰਕੇ, ਮਤਲਬ ਧੀਰੇ ਧੀਰੇ ਇਸਕੋ ਚੇਂਜ ਕਰਕੇ ਉਸਕੋ ਅਗਰ ਹਮ ਬਣਾ ਸਕਤੇ ਹੈ ਤੋ ਇਸਕੋ ਕਿਆ ਕਰਤੇ ਹੈ ਨਾ, ਹਮ ਧੀਰੇ ਧੀਰੇ ਚੇਂਜ ਕਰਕੇ ਅਜੋਲਾ ਜੋ ਹੈ ਉਸਕੋ ਹਮ ਬਣਾ ਕੇ ਇਸਮੇ ਡਾਲ ਸਕਤੇ। ਹਮਨੇ ਕੈਲਕੂਲੇਸ਼ਨ ਕੀਆ ਹੈ, ਅਗਰ ਕੋਈ

0: ਹੁੰਦਾ ਉਹ ਖੇਤੀ ਦੇ ਕੰਮ ਆ ਗਈ। ਇਸੇ ਤਰ੍ਹਾਂ ਖੇਤੀ ਦੀ ਵੀ ਬਹੁਤ ਸਾਰੀ ਰਹਿੰਦ ਖੂੰਹਦ ਹੁੰਦੀ ਹੈ, ਫਸਲਾਂ ਦੀ ਵੀ ਬਹੁਤ ਸਾਰੀ ਰਹਿੰਦ ਖੂੰਹਦ ਹੁੰਦੀ ਹੈ, ਉਸ ਦਾ ਵੀ ਕੋਈ ਯੋਗਦਾਨ ਹੋ ਸਕਦਾ ਹੈ ਖੇਤਾਂ ਨੂੰ ਬਚਾਉਣ ਦੇ ਲਈ।
1: ਬਿਲਕੁਲ ਜੀ, ਬੜਾ ਅਹਿਮ ਸਵਾਲ ਆ। ਅਤੇ ਜੇ ਆਪਾਂ ਗੱਲ ਕਰੀਏ ਵੀ ਇਹਦੀ ਰਹਿੰਦ ਖੂੰਹਦ ਦੀ, ਤਾਂ ਹਰ ਫਸਲ ਦੀ ਜਿੰਨੀ ਵੀ ਕੋਈ ਰਹਿੰਦ ਖੂੰਹਦ ਆ ਉਹ ਸਾਡੇ ਖੇਤ ਦੇ ਵਿੱਚ ਜਿਹੜਾ ਹੈਗਾ ਖੁਰਾਕੀ ਤੱਤ ਜਿਹੜੇ ਉਹ ਪੂਰੇ ਕਰਦੀ ਹੈ। ਜਿੰਨਾ ਅਸੀਂ ਕੋਈ ਖਾਦ ਖੁਰਾਕ ਉਹਨੂੰ ਕੋਈ ਯੂਰੀਆ ਨਾਈਟ੍ਰੋਜਨ ਪਾਇਆ ਤਾਂ ਉਹ ਸਾਡੇ ਭਾਵੇਂ ਅਸੀਂ ਦਾਣੇ ਮੁੰਜਰਾਂ ਜਿਹੜੀਆਂ ਹੈਗੀਆਂ ਉਹ ਕੱਟ ਲਈਆਂ, ਬਲੀਆਂ ਅਸੀਂ ਕੱਟ ਲਈਆਂ, ਦਾਣੇ ਕੱਢ ਲਏ ਆ, ਅਤੇ ਬਾਕੀ ਜਿਹੜੀ ਰਹਿੰਦ ਖੂੰਹਦ ਸਾਡੀ ਬਚਦੀ ਆ ਅਤੇ ਉਹਦੇ ਵਿੱਚ ਵੀ ਖੁਰਾਕੀ ਤੱਤ ਹੈਗੇ ਆ। ਮੁੱਖ ਤੌਰ 'ਤੇ ਜਿਵੇਂ ਹੁਣ ਸਾਉਣੀ ਰੁੱਤ ਦੀ ਆਪਾਂ ਗੱਲ ਕਰੀਏ ਤਾਂ ਸਾਡੇ ਕੋਲ ਝੋਨਾ ਜਿਹੜਾ ਹੈਗਾ ਪੰਜਾਬ ਦੇ ਵਿੱਚ 32 ਲੱਖ ਹੈਕਟੇਅਰ ਦੇ ਉੱਤੇ ਝੋਨਾ ਲੱਗਿਆ। ਅਤੇ ਜੇ ਅਸੀਂ ਉਹਦੀ ਪਰਾਲੀ ਦੀ ਸਾਂਭ ਸੰਭਾਲ ਦੀ ਗੱਲ ਕਰੀਏ ਤਾਂ ਕਿੱਲੇ ਦੇ ਵਿੱਚ ਸਾਡੇ ਕੋਲ 2-2.5 ਟਨ ਜਿਹੜੀ ਹੈਗੀ ਪਰਾਲੀ ਨਿਕਲਦੀ ਹੈ
0: ਜੀ।
1: ਅਤੇ 1 ਟਨ ਪਰਾਲੀ ਦੇ ਵਿੱਚ ਖੁਰਾਕੀ ਤੱਤਾਂ ਦੀ ਗੱਲ ਕਰੀਏ ਤਾਂ ਨਾਈਟ੍ਰੋਜਨ ਜਿਹੜਾ ਹੈਗਾ ਸਾਡੇ ਕੋਲ 5.5 ਕਿਲੋ, ਫਾਸਫੋਰਸ ਜਿਹੜੀ ਹੈਗੀ ਆ ਉਹ 2.25 ਕਿਲੋ, ਪੋਟਾਸ਼ 25 ਕਿਲੋ, ਸਲਫਰ ਜਿਹੜੀ ਗੰਧਕ ਹੈ ਜਿਹੜੀ ਉਹ 2.25 ਕਿਲੋ, ਅਤੇ ਔਰਗੈਨਿਕ ਕਾਰਬਨ ਜਿਹੜੀ ਮੱਲੜ ਦੀ ਗੱਲ ਆਪਾਂ ਕਰਦੇ ਹਾਂ ਉਹ 400 ਜਿਹੜੀ ਹੈਗੀ ਆ ਕਿਲੋ। ਅਤੇ ਜੇ ਇਹ ਜਿੰਨੇ ਖੁਰਾਕੀ ਤੱਤ ਆ ਸਾਡੇ ਬਾਜ਼ਾਰ ਦੇ ਵਿੱਚ ਜੇ ਅਸੀਂ ਮੁੱਲ ਲੈ ਕੇ ਪਾਉਣੇ ਹਾਂ DAP ਦੇ ਰੂਪ 'ਚ, ਪੋਟਾਸ਼ ਦੇ ਰੂਪ 'ਚ, ਇਹ ਸਾਰੇ ਸਾਡੇ ਖੁਰਾਕੀ ਤੱਤ ਜੇ ਅਸੀਂ ਖੇਤ ਦੀ ਪਰਾਲੀ ਨੂੰ ਸਾਡੇ ਖੇਤ ਦੇ ਵਿੱਚ ਰੱਖ ਲਾਂਗੇ ਤਾਂ ਇਹ ਸਾਨੂੰ ਮਿਲ ਜਾਂਦੇ ਆ। ਅਤੇ ਨਾਲ ਇਹ ਤਾਂ ਹੋ ਗਿਆ ਖੁਰਾਕੀ ਤੱਤਾਂ ਨੂੰ ਦੇ ਕੇ ਸਾਡੀ ਮਿੱਟੀ ਦੀ ਸਿਹਤ ਸੁਧਾਰ ਕਰਨਾ, ਦੂਜਾ ਜਦੋਂ ਅਸੀਂ ਇਸ ਪਰਾਲੀ ਨੂੰ ਮਲਚ ਦੇ ਤੌਰ 'ਤੇ ਸਾਡੇ ਖੇਤ ਦੇ ਵਿੱਚ ਰੱਖਦੇ ਹਾਂ, ਭਾਵੇਂ ਕਿਸੇ ਵੀ ਫਸਲ ਦੇ ਵਿੱਚ ਜੇ ਅਸੀਂ ਝੋਨੇ ਤੋਂ ਬਾਅਦ 'ਚ ਉੱਥੇ ਕਣਕ ਬੀਜ ਰਹੇ ਹਾਂ, ਉਹਦੀ ਹੈਪੀ ਸੀਡਰ ਨਾਲ ਬਿਜਾਈ ਕਰ ਰਹੇ ਹਾਂ, ਸਮਾਰਟ ਸੀਡਰ ਨਾਲ ਬਿਜਾਈ ਕਰ ਰਹੇ ਹਾਂ, ਤਾਂ ਜਿਹੜੀ ਉਹ ਓਰਿਆਂ ਦੇ ਵਿਚਾਲੇ ਜਿਹੜੀ ਹੈਗੀ ਆ, ਸਿਆੜਾਂ ਦੇ ਵਿਚਾਲੇ ਜਿਹੜੀ ਪਾਰਿਆਂ ਦੇ ਵਿੱਚ ਜਿਹੜੀ ਉਹ ਪਰਾਲੀ ਪਈ ਆ ਅਤੇ ਉਹ ਮਲਚ ਦਾ ਕੰਮ ਕਰਦੀ ਹੈ, ਉਹ 2 ਤਰੀਕੇ ਨਾਲ ਸਾਡਾ ਬੜਾ ਵਧੀਆ ਫਾਇਦਾ ਕਰਦੀ ਹੈ। ਇੱਕ ਤਾਂ ਇਹ ਆ ਵੀ ਮੋਇਸਚਰ ਜਿਹੜਾ ਹੈਗਾ ਕੰਟਰੋਲ ਕਰਕੇ ਰੱਖਦੀ ਹੈ, ਵੀ ਨਮੀ ਨੂੰ ਬਣਾ ਕੇ ਰੱਖਦੀ ਹੈ, ਉਹਦੇ ਨਾਲ ਤਾਪਮਾਨ ਕੰਟਰੋਲ ਰਹਿੰਦਾ, ਸਾਡਾ ਝਾੜ ਵੱਧਦਾ। ਦੂਜਾ ਜਿਹੜਾ ਹੈਗਾ ਜਦੋਂ ਅਸੀਂ ਉੱਥੇ ਮਲਚ ਦਾ ਪਈ ਆ ਸਾਡੇ ਖੇਤ ਦੇ ਵਿੱਚ, ਸਾਨੂੰ ਜਿਹੜਾ ਹੈਗਾ ਉਹ ਨਦੀਨ ਨਾਸ਼ਕ ਨਹੀਂ ਸਾਨੂੰ ਕਰਨਾ ਪੈਣਾ, ਨਦੀਨ ਨਾਸ਼ਕ ਜਿਹੜਾ ਹੈਗਾ ਉਹਦਾ ਖਰਚਾ ਸਾਡਾ ਘੱਟ ਜਾਣਾ। ਅਤੇ ਤੀਜਾ ਜਿਹੜਾ ਇਹਦੇ ਵਿੱਚ ਹੈਗਾ ਜਿਹੜੇ ਸੂਖਮ ਜੀਵ ਹੈ, ਕੋਈ ਥੱਲੇ ਕੋਈ ਜਿਹੜੇ ਕਹਿ ਲਓ ਨੰਗੀ ਅੱਖ ਨਾਲ ਨਹੀਂ ਦੇਖਦੇ, ਉਹ ਬੈਕਟੀਰੀਆ ਜਿਹੜੇ ਸਾਡੇ ਕੰਮ ਦੇ ਹੈਗੇ ਆ, ਕੋਈ ਫੰਗਸ ਸਾਡੇ ਕੰਮ ਦੀ ਹੈਗੀ ਆ, ਜਾਂ ਉਸ ਤੋਂ ਇਲਾਵਾ ਕੋਈ ਆਪਣੇ ਗੜੋਏ ਹੈਗੇ, ਇਹ ਸਾਰੇ ਸਾਡੇ ਜਿਹੜੇ ਖੇਤ ਦੇ ਵਿੱਚ ਸਾਡੇ ਵੱਧਦੇ ਆ। ਸੋ ਇਹ ਦੇ ਤਰੀਕੇ ਨਾਲ ਜਿਹੜੀ ਤੁਸੀਂ ਫਸਲਾਂ ਦੀ ਰਹਿੰਦ ਖੂੰਹਦ ਦੀ ਗੱਲ ਕਰੀਏ, ਭਾਵੇਂ ਪਰਾਲੀ ਦੀ ਆ, ਭਾਵੇਂ ਕੋਈ ਹੋਰ ਇਸ ਤੋਂ ਇਲਾਵਾ ਜੇ ਕੋਈ ਮੂੰਗੀ ਵਾਹੁੰਦਾ ਜਾਂ ਢੈਂਚਾ ਪਸਾਣ ਵਾਹੁੰਦੇ ਆ ਜਾਂ ਜੰਤਰ ਵਾਹੁੰਦੇ ਆ, ਇਹ ਸਾਰੀਆਂ ਚੀਜ਼ਾਂ ਸਾਡੇ ਖੇਤ ਦੇ ਵਿੱਚ ਜਿਹੜਾ ਹੈਗਾ ਔਰਗੈਨਿਕ ਕਾਰਬਨ ਦੇ ਨਾਲ ਨਾਲ ਸਾਡੇ ਖੁਰਾਕੀ ਤੱਤਾਂ ਨੂੰ ਪੂਰਾ ਕਰਦੀ ਆ।
0: ਬਹੁਤ ਸੋਹਣੀ ਜਾਣਕਾਰੀ ਡਾਕਟਰ ਮਨਜਿੰਦਰ ਸਿੰਘ ਜੀ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਡਾਕਟਰ ਤੇਜਵੀਰ ਸਿੰਘ ਬੁੱਟਰ ਜੀ, ਅਗਲੇ ਸਵਾਲ ਦਾ ਜਿਹੜਾ ਉੱਤਰ ਹੈ ਮੈਂ ਤੁਹਾਡੇ 'ਚੋਂ ਸੰਖੇਪ ਸ਼ਬਦਾਂ 'ਚ ਹੀ ਚਾਹਾਂਗਾ। ਖੇਤੀ ਸਹਾਇਕ ਧੰਦੇ ਬਹੁਤ ਸਾਰੇ ਨੇ, ਕਿਸਾਨ ਸਾਡੇ ਬਹੁਤ ਸਾਰੇ ਖੇਤੀ ਸਹਾਇਕ ਧੰਦਿਆਂ ਦੇ ਨਾਲ ਜੁੜੇ ਹੋਏ ਆ, ਖੇਤੀ ਦੇ ਨਾਲ ਨਾਲ ਇਹ ਖੇਤੀ ਸਹਾਇਕ ਧੰਦੇ ਕਿਵੇਂ ਹਿੱਸਾ ਬਣ ਸਕਦੇ ਨੇ ਖੇਤ ਬਚਾਓ ਅਭਿਆਨ ਦਾ?
2: ਦੇਖੋ ਹਰਜੀਤ ਜੀ, ਖੇਤੀ ਸਹਾਇਕ ਕਿੱਤਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਖੇਤੀਬਾੜੀ ਦੇ ਨਾਲ ਕੋਈ ਕਿਸਾਨ ਵੀਰਾਂ ਨੂੰ, ਜਿਹੜੇ ਖਾਸ ਕਰ ਛੋਟੇ ਕਿਸਾਨ ਵੀਰ ਹੈ, ਉਹ ਕਿਸੇ ਤਰ੍ਹਾਂ ਦੇ ਕੋਈ ਸਹਾਇਕ ਕਿੱਤਾ ਸ਼ੁਰੂ ਕਰ ਲੈਣ ਤਾਂ ਉਹੋ ਜਿਹੀ ਰੀਸ ਨਹੀਂ ਹੁੰਦੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਕਣਕ ਝੋਨੇ ਫਸਲੀ ਚੱਕਰ 'ਚੋਂ ਜਾਂ ਆਪਾਂ ਵਿੱਚ ਮੱਕੀ ਲੈ ਰਹੇ ਹਾਂ ਤਾਂ ਕੋਈ ਬਾਹਲਾ ਛੋਟੇ ਕਿਸਾਨ ਨੂੰ ਬਚਦਾ ਨਹੀਂ। ਤਾਂ ਸਹਾਇਕ ਕਿੱਤਿਆਂ ਦੀ ਜਿਵੇਂ ਹੁਣ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਵੀ ਵੱਖ ਵੱਖ ਤਰ੍ਹਾਂ ਦੀ ਜਿਹੜੀ ਸਹਾਇਕ ਧੰਦਿਆਂ ਦੀ ਜਿਹੜੀਆਂ ਟ੍ਰੇਨਿੰਗਾਂ ਲੱਗਦੀਆਂ ਨੇ। ਕਿਸਾਨ ਵੀਰ ਜਿਵੇਂ ਹੁਣ ਵਿਸ਼ਵ ਜੀ ਨੇ ਦੱਸਿਆ ਸੀਗਾ ਪਹਿਲਾਂ ਮੱਛੀ ਪਾਲਣ ਬਾਰੇ, ਜਾਂ ਆਪਾਂ ਕੋਈ ਡੇਅਰੀ ਦਾ ਕੰਮ ਸ਼ੁਰੂ ਕਰਕੇ ਉਹਨੂੰ ਗਾ ਉਹ ਰੂੜੀ ਦੀ ਖਾਦ ਨੂੰ ਆਪਾਂ ਖੇਤ 'ਚ ਵਰਤ ਸਕਦੇ ਹਾਂ, ਮੁਰਗੀਆਂ ਦੀ ਖਾਦ ਨੂੰ ਵਰਤ ਸਕਦੇ ਹਾਂ ਅਤੇ ਸਬਜ਼ੀਆਂ ਉਗਾ ਸਕਦੇ ਹਾਂ। ਤਾਂ ਇਹੋ ਜਿਹੀ ਜਿੰਨੀਆਂ ਵੀ ਸਹਾਇਕ ਧੰਦਿਆਂ ਦੀਆਂ ਟ੍ਰੇਨਿੰਗਾਂ ਨੇ, ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਕਿਸੇ ਨੇ ਮੁਰਗੀ ਪਾਲਣ ਦਾ ਕੰਮ ਸ਼ੁਰੂ ਕਰਨਾ, ਡੇਅਰੀ ਦਾ ਸ਼ੁਰੂ ਕਰਨਾ, ਬੱਕਰੀ ਪਾਲਣ ਦਾ, ਹਨੀ ਪੀ ਪ੍ਰੋਡਕਸ਼ਨ ਦਾ ਕਰਨਾ ਆ, ਇੱਥੋਂ ਤੱਕ ਕਿ ਪ੍ਰੋਸੈਸਿੰਗ ਦਾ ਕੰਮ ਵੀ ਸ਼ੁਰੂ ਕਰਨਾ, ਆਪਣੇ ਗੰਨੇ ਤੋਂ ਗੁੜ ਸ਼ੱਕਰ ਤਿਆਰ ਕਰਨੀ ਹੈ, ਇੱਥੋਂ ਤੱਕ ਕਿ ਜਿਹੜੇ ਡੇਅਰੀ ਪ੍ਰੋਡਕਟਸ ਆ ਉਹਨਾਂ ਨੂੰ ਪ੍ਰੋਸੈਸ ਕਰਕੇ ਸ਼ੈਲਫ ਲਾਈਫ ਵਧਾ ਕੇ ਅੱਗੇ ਵੇਚਣਾ, ਆਪਣਾ ਮੁਨਾਫਾ ਕੱਟਣਾ, ਵਰਮੀ ਕੰਪੋਸਟ ਦਾ ਕੰਮ ਸ਼ੁਰੂ ਕਰਨਾ। ਤਾਂ ਇਹ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਟ੍ਰੇਨਿੰਗਾਂ ਨੇ ਸਾਡੇ ਕੋਲੋਂ ਕਿਸਾਨ ਕ੍ਰਿਸ਼ੀ ਵਿਗਿਆਨ ਕੇਂਦਰ 'ਚੋਂ ਲੈ ਸਕਦੇ ਹਾਂ। ਇਸ ਦੇ ਵਿੱਚ ਜਿਹੜੀ ਤੁਹਾਨੂੰ ਮੈਂ ਕਹਿੰਦਾ ਸੀ ਕਿ ਆਪਣਾ ਜਿਹੜਾ ਤੀਜਾ ਉਦੇਸ਼ ਹੈ ਕਿ ਆਪਾਂ ਜੈਵਿਕ ਖੇਤੀ ਨੂੰ ਜਾਂ ਇਹਨੂੰ ਕੁਦਰਤੀ ਖੇਤੀ ਨੂੰ ਤਰਜੀਹ ਦੇਣੀ ਹੈ, ਤਾਂ ਉਹ ਟ੍ਰੇਨਿੰਗਾਂ ਵੀ ਸਾਡੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਤਾਂ ਕਿਸਾਨ ਵੀਰ ਉਹ ਟ੍ਰੇਨਿੰਗਾਂ ਲੈ ਕੇ ਇਹ ਜਿਹੜਾ ਖੇਤ ਬਚਾਓ ਅਭਿਆਨ ਹੈ ਇਸ 'ਚ ਯੋਗਦਾਨ ਪਾ ਸਕਦੇ।
0: ਡਾਕਟਰ ਵਿਸ਼ਵਜੀਤ ਸਿੰਘ ਜੀ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤੀ ਵੱਲ ਹੈ ਅਤੇ ਮੈਂ ਚਾਹਾਂਗਾ ਕਿ ਪ੍ਰੋਗਰਾਮ ਦੇ ਅੰਤ ਦੇ ਵਿੱਚ ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਸੰਦੇਸ਼ ਦੇਵੋ, ਖੇਤ ਬਚਾਓ ਅਭਿਆਨ ਦੇ ਲਈ ਉਹ ਕੀ ਕਰ ਸਕਦੇ ਨੇ?
3: ਹਮਾਰੇ ਕਿਸਾਨ ਭਰਾਵੋ ਕੇ ਇਹ ਬਤਾਨਾ ਚਾਹਤਾ ਹੂੰ ਕਿ ਹਮ ਆਪਣੇ ਆਜ ਕਾ ਸੋਚ ਕੇ ਅਗਲੇ 50 ਸਾਲ ਕੇ ਆਗੇ ਸੋਚ ਕੇ ਆਪਣੇ ਖੇਤ ਕੋ ਬਚਾਏ, ਉਸਕਾ ਉਪਯੋਗੀ ਬਣਾਏ ਔਰ ਉਸਕੋ ਔਰ ਖਰਾਬ ਨਾ ਕਰੇ, ਔਰ ਉਸਕਾ ਉਪਯੋਗ ਐਸਾ ਕਰੇ ਤਾਂ ਕਿ ਇਸਕਾ ਹਮਕੋ ਬਹੁਤ ਫਾਇਦਾ ਮਿਲੇ ਔਰ ਉਸਕਾ ਬਚਾਓ ਵੀ ਹੋ। ਇਸਕੇ ਚਲਤੇ ਜੋ ਪ੍ਰਾਵਧਾਨ ਕਰਨੀ ਹੈ, ਇਹ ਜੋ ਹਮਾਰਾ ਜੋ ਖੇਤ ਬਚਾਓ ਅਭਿਯਾਨ ਚਲਾ, ਬਹੁਤ ਬੜਾ ਪ੍ਰੋਗਰਾਮ ਹੈ, ਬਹੁਤ ਅੱਛਾ ਪ੍ਰੋਗਰਾਮ ਹੈ। ਉਸੀ ਕੋ ਤਹਿਤ

0: ਅੱਜ ਦਾ ਇਹ ਪ੍ਰੋਗਰਾਮ ਖੇਤ ਬਚਾਓ ਅਭਿਆਨ ਵਿਸ਼ੇ ਤੇ ਗੱਲਬਾਤ ਬਹੁਤ ਵਧੀਆ ਰਹੀ। ਬਹੁਤ ਧੰਨਵਾਦ ਤੁਹਾਡਾ ਡਾਕਟਰ ਤੇਜਵੀਰ ਸਿੰਘ ਬੁੱਟਰ ਜੀ, ਡਾਕਟਰ ਵਿਸ਼ਵਜੀਤ ਜੀ ਤੇ ਡਾਕਟਰ ਮਨਜਿੰਦਰ ਸਿੰਘ ਜੀ, ਅੱਜ ਸਾਡੇ ਪ੍ਰੋਗਰਾਮ ਕਿਸਾਨਵਾਣੀ ਵਿੱਚ ਤੁਸੀਂ ਜੁੜੇ ਤੇ ਸਾਡੇ ਕਿਸਾਨ ਭਰਾਵਾਂ ਨੂੰ ਬੜੀਆਂ ਹੀ ਸੁਚੱਜੀਆਂ ਜਾਣਕਾਰੀਆਂ ਸਾਡੇ ਸਰੋਤਿਆਂ ਨੂੰ ਦਿੱਤੀਆਂ। ਅੱਜ ਦੇ ਪ੍ਰੋਗਰਾਮ ਵਿੱਚ ਜੁੜਨ ਲਈ ਪੂਰੀ ਕਿਸਾਨਵਾਣੀ ਦੀ ਟੀਮ ਵੱਲੋਂ, ਆਕਾਸ਼ਵਾਣੀ ਬਠਿੰਡਾ ਵੱਲੋਂ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਵੱਲੋਂ ਤੁਹਾਡਾ, ਸਾਰੇ ਮਾਹਰ ਡਾਕਟਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ,
2: ਬਹੁਤ ਬਹੁਤ ਧੰਨਵਾਦ।
3: ਹਰਜੀਤ, ਅੱਜ ਤਾਂ ਡਾਕਟਰਾਂ ਨੇ ਬਾਹਲੀ ਹੋਈ ਜਾਣਕਾਰੀ ਦਿੱਤੀ, ਦੱਸਿਆ ਅਸੀਂ ਖੇਤਾਂ ਵਿੱਚ ਕੀ ਪਾਈਏ, ਕੀ ਨਾ ਪਾਈਏ, ਕਿੰਨਾ ਵਰਤਣਾ ਚਾਹੀਦਾ, ਰੇ ਸਪਰੇ ਖਾਦ, ਬਹੁਤ ਹੀ ਵਧੀਆ ਜਾਣਕਾਰੀ ਦੱਸ ਕੇ ਗਏ ਨੇ। ਖੇਤ ਬਚਾ ਕੇ ਰੱਖਣੇ ਬਹੁਤ ਜ਼ਰੂਰੀ ਆ ਭਾਈ, ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ ਸਾਡੇ ਪੁਸ਼ਤੈਨਿਆਂ ਨੇ ਕਿਵੇਂ ਖੇਤ ਸਾਂਭੇ ਸੀ।
0: ਹਾਂਜੀ ਬਿਲਕੁਲ ਬਿਲਕੁਲ, ਸਾਡੇ ਕਿਸਾਨ ਭਰਾਵਾਂ ਨੇ ਜ਼ਰੂਰ ਅੱਜ ਬਹੁਤ ਕੁਛ ਸਿੱਖਿਆ ਹੋਊਗਾ ਇਸ ਪ੍ਰੋਗਰਾਮ ਤੋਂ, ਤੇ ਖੇਤ ਬਚਾਓ ਅਭਿਆਨ ਦਾ ਹਿੱਸਾ ਬਣ ਕੇ ਉਹ ਬਚਾਉਣਗੇ ਆਪਣੇ ਖੇਤਾਂ ਨੂੰ ਅਗਲੀਆਂ ਪੀੜ੍ਹੀਆਂ ਵਾਸਤੇ।
3: ਮੈਨੂੰ ਵੀ ਯਕੀਨ ਆ ਤੇਰੀ ਇਸ ਗੱਲ ਤੇ।
0: ਚਲੋ ਕੁਲਦੀਪ ਭੈਣ ਜੀ, ਚੱਲੀਏ ਫਿਰ ਆਪਾਂ ਘਰਾਂ ਨੂੰ।
3: ਚਲੋ ਚਲੋ, ਡਾਕਟਰ ਸਾਹਿਬਾਨਾਂ ਤਾਂ ਤੁਸੀਂ ਵਿਦਾ ਕਰੇ ਆਏ ਆ, ਹੁਣ ਆਪਾਂ ਵੀ ਚੱਲੀਏ ਫਿਰ ਘਰਾਂ ਵੱਲ ਨੂੰ।
0: ਹਾਂਜੀ ਹਾਂਜੀ, ਚਲੋ ਜੀ,
3: ਚਲੋ ਜੀ ਫਿਰ,
0: ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਚਰਚਾ ਖੇਤ ਬਚਾਓ ਅਭਿਆਨ। ਜਾਣਕਾਰੀ ਦੇ ਰਹੇ ਸੀ ਡਾਕਟਰ ਮਨਜਿੰਦਰ ਸਿੰਘ, ਡਾਕਟਰ ਤੇਜਵੀਰ ਸਿੰਘ ਅਤੇ ਡਾਕਟਰ ਵਿਸ਼ਵਜੀਤ ਦਾਸ। ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਹਰਜੀਤ ਸਿੰਘ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ ਸਮਾਪਤ ਹੁੰਦਾ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 5:31 ਹੋਏ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ।

0: ਪ੍ਰੋਗਰਾਮ ਗੱਲਾਂ ਚੋਂ ਗੱਲ ਸੁਣ ਰਹੇ ਤਮਾਮ ਸਰੋਤਿਆਂ ਦਾ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਤੁਸੀਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ। ਹਰ ਅਕਾਲ ਉਸਤ ਦੇ ਤਹਿਤ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ। ਪ੍ਰੋਗਰਾਮ ਪੇਸ਼ ਕਰਨਗੇ ਬਲਜੀਤ ਸ਼ਰਮਾ।
1: ਸ਼੍ਰੋਮਣੀ ਦੇ ਅਦਬੀ ਸੂਝਵਾਨ ਬੁੱਧੀਜੀਵੀ ਸਤਿਕਾਰਿਤ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਤੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ ਆਪ ਜੀ ਦੀ ਸੇਵਾ ਦੇ ਵਿੱਚ ਲੈ ਕੇ ਦੋਸਤੋ ਆਪ ਜੀ ਦਾ ਦਾਸ ਬਲਜੀਤ ਸ਼ਰਮਾ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗਹਿਰੀ ਸ਼ਰਧਾ ਭਾਵਨਾ ਨਾਲ ਹਮੇਸ਼ਾ

ਜਿਨ੍ਹਾਂ ਨਾਮ ਜਪਿਆ। ਸਾਧ ਸੰਗਤ ਜੀ, ਨਾਮ ਪਦ ਸੰਸਕ੍ਰਿਤ ਨਾਮਣ ਦਾ ਪੰਜਾਬੀ ਰੂਪ ਹੈ। ਨਾਮਣ ਦਾ ਮੂਲ ਧਾਤੂ ਅਭਿਆਸ ਹੈ। ਸੋ ਨਾਮ ਉਹ ਹੈ ਜਿਸ ਦਾ ਅਭਿਆਸ ਕੀਤਾ ਜਾਵੇ। ਗੁਰਮਤਿ ਵਿੱਚ ਨਾਮ ਪਰਮੇਸ਼ਰ ਦਾ ਨਾਮ ਹੈ ਤੇ ਇਸੇ ਦੇ ਅਭਿਆਸ ਦਾ ਆਦੇਸ਼ ਹੈ। ਪਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪਾਂ ਦੇ ਵਿਚਾਲੇ ਦੇ ਸਰੂਪ ਨੂੰ ਵੀ ਨਾਮ ਮੰਨਿਆ ਗਿਆ ਏ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਏ ਕੁਦਰਤ ਸਾਜੀਏ, ਕਰ ਆਸਣ ਡਿੱਠੋ ਚਾਉ, ਕਰ ਆਸਣ ਡਿੱਠੋ ਚਾਉ। ਆਪਣੇ ਆਪ ਤੋਂ ਪ੍ਰਕਾਸ਼ਮਾਨ ਨਿਰਗੁਣ ਸਰੂਪ ਤੇ ਉਸ ਦੀ ਕੀਤੀ ਹੋਈ ਕੁਦਰਤ ਦੇ ਵਿਚਾਲੇ ਪਰਮੇਸ਼ਰ ਦਾ ਨਾਮ ਰੂਪ ਹੈ। ਜਦੋਂ ਅਫੁਰ ਸਮਾਧੀ ਵਿੱਚ ਲੀਨ ਨਿਰੰਕਾਰ ਸਫੁਰ ਹੋਇਆ ਤਾਂ ਉਸ ਦੀ ਸਫੁਰਤਾ ਦਾ ਰੂਪ ਇੱਕ ਕਵਾਉ ਸੀ, ਸ਼ਬਦ ਸੀ, ਨਾਮ ਸੀ, ਜਿਸ ਨਾਲ ਸਮਸਤ ਸਿਰਜਣਾ ਹੋਂਦ ਵਿੱਚ ਆ ਗਈ। ਇਸ ਨਾਤੇ ਇਹ ਨਾਮ ਹੀ ਪਸਰ ਕੇ ਸਿਰਜਣਾ ਹੋ ਗਿਆ। ਸੋ ਜੋ ਕੁਝ ਵੀ ਦਿਸਦਾ ਏ ਸਾਧ ਸੰਗਤ ਜੀ, ਨਾਮ ਹੀ ਨਾਮ ਹੈ, ਕੋਈ ਥਾਂ ਇਸ ਤੋਂ ਖਾਲੀ ਨਹੀਂ। ਇਹੋ ਨਾਮ ਸਾਰੇ ਖੰਡਾਂ, ਬ੍ਰਹਿਮੰਡਾਂ, ਆਕਾਸ਼ਾਂ, ਪਤਾਲਾਂ, ਸਮਸਤ ਆਕਾਰਾਂ, ਸਗਲੇ ਜੀਆਂ ਜੰਤਾਂ, ਉਹਨਾਂ ਦੇ ਧਿਆਨਾਂ, ਧਰਮਾਂ, ਧਰਮ ਗ੍ਰੰਥਾਂ, ਸਾਰੇ ਵਿਸ਼ਵ ਨੂੰ ਧਾਰੀ ਬੈਠਾ ਏ। ਇਸੇ ਨਾਮ ਰਾਹੀਂ ਪਾਰ ਬ੍ਰਹਮ ਪਰਮੇਸ਼ਰ ਆਪਣਾ ਆਪਾ ਸਾਰੀ ਸਿਰਜਣਾ ਉੱਪਰ ਪ੍ਰਗਟ ਕਰ ਰਿਹਾ ਏ। ਜੋ ਇਸ ਨਾਮ ਦਾ ਧਿਆਨ ਧਰਦੇ ਸਿਮਰਦੇ ਨੇ ਉਹਨਾਂ ਨੂੰ ਹੀ ਸੱਦ ਪੈਂਦੀ ਹੈ, ਉਹਨਾਂ ਨੂੰ ਹੀ ਸਾਧ ਸੰਗਤ ਜੀ ਪਰਮੇਸ਼ਰ ਮਿਲਦਾ ਏ। ਐਸੇ ਚੁਨਿੰਦਾ ਮਹਾਂਪੁਰਖਾਂ ਉੱਪਰ ਹੀ ਬਾਣੀ ਉਤਰਦੀ ਹੈ ਤੇ ਬਾਣੀ ਰਾਹੀਂ ਪਰਮਾਤਮਾ ਜੀਆਂ ਨਾਲ ਇੱਕ ਸੱਜਰਾ ਪ੍ਰੇਰਨਾ ਭਰਿਆ ਪਿਆਰ ਸੰਪਰਕ ਕਾਇਮ ਕਰਦਾ ਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦਾ ਹੀ ਪ੍ਰਕਾਸ਼ ਹੈ। ਸਾਧ ਸੰਗਤ ਜੀ, ਗੁਰੂ ਸਾਹਿਬਾਂ ਤੋਂ ਛੁੱਟ ਕੇਵਲ ਉਹਨਾਂ ਭਗਤ ਫਕੀਰਾਂ ਦੀ ਬਾਣੀ ਚਾੜੀ ਗਈ ਹੈ ਜਿਨ੍ਹਾਂ ਉੱਪਰ ਨਾਮ ਪ੍ਰਗਟ ਹੋਇਆ ਤੇ ਜਿਨ੍ਹਾਂ ਆਪਣੀ ਬਾਣੀ ਵਿੱਚ ਨਾਮ ਦੀ ਮਹਿਮਾ ਗਾਵੀ। ਜਿਨ੍ਹਾਂ ਪੀੜੂ ਕਾਨਾ ਸ਼ਾਹ ਹੁਸੈਨ ਦੀ ਰਚਨਾ ਦਾ ਆਧਾਰ ਨਾਮ ਨਹੀਂ ਸੀ, ਉਹਨਾਂ ਦੀ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਵਿੱਚ ਦਰਜ ਕਰਨੀ ਮਨਜ਼ੂਰ ਨਹੀਂ ਸੀ ਕੀਤੀ। ਜਿਨ੍ਹਾਂ ਮਹਾਂਪੁਰਖਾਂ ਸਾਰੀ ਉਮਰ ਆਪ ਨਾਮ ਦੀ ਅਰਾਧਨਾ ਕੀਤੀ ਤੇ ਹੋਰਨਾਂ ਤੋਂ ਅਰਾਧਨਾ ਕਰਵਾਈ, ਨਾਮ ਜਪਦਿਆਂ ਜਿਨ੍ਹਾਂ ਰੂਹਾਨੀਅਤ ਦੀਆਂ ਸਮਸਤ ਮੰਜ਼ਲਾਂ ਤੈਅ ਕੀਤੀਆਂ ਤੇ ਸਾਰੇ ਅਧਿਆਤਮਿਕ ਰਹੱਸਾਂ ਤੋਂ ਜਾਣੂ ਹੋਏ, ਉਹੀ ਨਾਮ ਜਪਣ ਦੀ ਮਹੱਤਤਾ ਲੱਖ ਤੇ ਦੱਸ ਸਕਣ ਦੇ ਅਧਿਕਾਰੀ ਨੇ। ਐਸੇ ਵਿਰਲੇ ਮਹਾਂਪੁਰਖਾਂ ਵਿੱਚੋਂ ਇੱਕ ਗੁਰਮੁਖ ਬਾਬਾ ਹਰੀ ਸਿੰਘ ਜੀ ਹੋਏ ਨੇ, ਜਿਨ੍ਹਾਂ ਨੇ ਇਹਨਾਂ ਰਹੱਸਾਂ ਦੀ ਸਭ ਵਿਸਥਾਰ ਚਰਚਾ ਆਪਣੀ ਮਹਾਨ ਪੁਸਤਕ ਰਾਹਨੁਮਾਏ ਦੀਦਾਰੇ ਹੱਕ ਵਿੱਚ ਕੀਤੀ ਹੈ। ਸਤ

ਸਤਨਾਮ। ਇਸਮੇ ਆਜ਼ਮ ਦੇ ਜਾਪ ਜਾਂ ਵਿਰਦ ਦੀਆਂ ਬੜੀਆਂ ਜੁਗਤਾਂ ਨੇ ਜਿਨ੍ਹਾਂ ਦਾ ਅਕੀਸ਼ਵਰ ਉਪਾਸਨਾ ਵਿੱਚ ਵੱਡਾ ਦਖਲ ਹੈ। ਸਾਰੇ ਰਿਸ਼ੀ ਮੁਨੀ ਇਹਨਾਂ ਜਾਪ ਜੁਗਤਾਂ ਨੂੰ ਗੁਪਤ ਰੱਖਦੇ ਤੇ ਸੀਨਾ ਬਸੀਨਾ ਹੀ ਅੱਗੇ ਤੋਰਦੇ ਸਨ। ਇਸ ਪਵਿੱਤਰ ਨਾਮ ਦੇ ਜਾਪ ਦੀਆਂ ਉਹਨਾਂ ਜੁਗਤਾਂ ਦਾ ਜ਼ਿਕਰ ਦੋਸਤੋ ਆਪ ਜੀ ਦੇ ਨਾਲ ਸਾਂਝਾ ਕਰਨ ਲੱਗੇ ਆ, ਜਿਨ੍ਹਾਂ ਬਾਰੇ ਬਾਰ ਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਉਂਦਾ ਏ। ਪਹਿਲੀ ਜੁਗਤ ਲੋਮ ਜਾਪ ਜੀਵਾਂ ਨਾਲ ਜਪਣ ਦੀ ਹੈ। ਰਸਨਾ ਦੁਆਰਾ ਜਪਦੇ ਜਪਦੇ ਜਦ ਅਸਰ ਹਿਰਦੇ ਤੇ ਪੈਣ ਲੱਗਦਾ ਏ ਤਾਂ ਜਪਣ ਵਾਲੇ ਨੂੰ ਆਪਣੇ ਆਪ ਸ਼ੁੱਧੀ ਤੇ ਅਸ਼ੁੱਧੀ, ਪੁੰਨ ਤੇ ਪਾਪ, ਚੰਗੇ ਤੇ ਮੰਦੇ ਦੀ ਤਮੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ।

ਸਾਧ ਸੰਗਤ ਜੀ ਦੂਜੀ ਜੁਗਤ ਮਲੋਮ ਜਾਪਦੀ ਹੈ, ਜੋ ਬਾਹਰੀ ਜੇਬਾ ਦੀ ਥਾਂ ਅੰਦਰਲੀ ਜੇਬਾ ਜ਼ੁਬਾਨੇ ਕਾਲਬ ਨਾਲ ਕੀਤੀ ਜਾਂਦੀ ਹੈ। ਇਸ ਜੁਗਤ ਦੀ ਪ੍ਰਾਪਤੀ ਦੇ ਫਲ ਸਰੂਪ ਸਾਧਕ ਨਾਮ ਆਧਾਰੀ ਹੋ ਜਾਂਦਾ ਏ ਤੇ ਭੁੱਖ ਪਿਆਸ ਤੋਂ ਉੱਪਰ ਉੱਠ ਜਾਂਦਾ ਏ। ਇਸ ਤਰ੍ਹਾਂ ਉਹ ਸਦਾ ਵਰਤੀ ਹੋ ਜਾਂਦਾ ਏ, ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਸਾਹਿਬ ਜੀ ਸਨ। ਤੀਜੀ ਜੁਗਤ ਕਾਲਪਨਿਕ ਜੁਗਤ ਹੈ, ਕਿਸੇ ਤਸੱਵਰ ਨੂੰ ਦਿਲ ਤੇ ਨਕਸ਼ ਕਰਨ ਦੀ। ਇਹ ਨਕਸ਼ਬੰਦੀ ਫਕੀਰਾਂ ਦੀ ਮਨਪਸੰਦ ਜੁਗਤ ਸੀ। ਇਸ ਨੂੰ ਅਹੰਗ੍ਰਹਿ ਉਪਾਸਨਾ ਵੀ ਕਹਿੰਦੇ ਨੇ। ਐਸੇ ਭਜਨ ਨਾਲ ਅਨੇਕਾਂ ਸ਼ਕਤੀਆਂ ਸੰਤ ਸਿੱਖ ਵਿੱਚ ਪੈਦਾ ਹੋ ਜਾਂਦੀਆਂ ਨੇ। ਉਹ ਵਸਤਾਂ ਨੂੰ ਹੀ ਉਹਨਾਂ ਦੇ ਅਸਲ ਰੂਪ ਵਿੱਚ ਵੇਖਣ ਲੱਗ ਪੈਂਦਾ ਏ। ਇਸੇ ਅਮਲ ਦੀ ਮਹੱਤਤਾ 52 ਅੱਖਰੀ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਕਹੀ ਹੈ। ਸਾਧ ਸੰਗਤ ਜੀ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਦੋਸਤੋ, ਇਹ ਸ਼ਬਦ ਗੌੜੀ ਮਹੱਲਾ 5 ਦੇ ਵਿੱਚ ਦਰਜ ਹੈ। ਇਸ ਤੁਕ ਵਿੱਚ ਹਰ ਪਦ ਵਾਹਿਗੁਰੂ ਜੀ ਲਈ ਇਸ ਪਿੱਛੇ ਵਰਤਿਆ ਏ, ਕਿਉਂਕਿ ਉਹ ਹਰ ਵਿਅਕਤੀ ਤੇ ਹਰ ਜੀਵ ਅੰਦਰ ਹਰ ਸਮੇਂ ਤੇ ਹਰ ਥਾਂ ਮੌਜੂਦ ਨੇ, ਤੇ ਨਿਹਾਲ ਪਦ ਉਹਨਾਂ ਦੀਆਂ ਰਹਿਮਤਾਂ ਤੇ ਗੁਣਾਂ ਵੱਲ ਇਸ਼ਾਰਾ ਕਰਦਾ ਏ। ਚੌਥੀ ਜੁਗਤ ਸਾਧ ਸੰਗਤ ਜੀ ਪੂਰੇ ਮਹਾ ਮੰਤਰ ਨੂੰ ਪ੍ਰਾਣਾਯਾਮ ਦੇ ਨਾਲ ਉਚਾਰਨ ਦੀ ਹੈ, ਜਿਸ ਨੂੰ ਸੂਫੀ ਲੋਕ ਹਬਸੇ ਦਮ ਕਹਿੰਦੇ ਨੇ। ਇਸ ਨਾਲ ਥੋੜੇ ਹੀ ਚਿਰ ਮਗਰੋਂ ਛਾਤੀ ਅੰਦਰ ਕਈ ਕਿਸਮ ਦੀਆਂ ਰੂਹਾਨੀ ਰੋਸ਼ਨੀਆਂ ਜਗ ਪੈਂਦੀਆਂ ਨੇ ਤੇ ਦਿਮਾਗ ਮੁਨੱਵਰ ਹੋ ਜਾਂਦਾ ਏ। ਪੰਜਵੀਂ ਜੁਗਤ ਪ੍ਰਾਣ ਸੰਗਲੀ ਪਾਸ ਅਣਫਾਸ ਦੀ ਵਿਧੀ ਹੈ। ਇਹ ਜਾਪ ਜਾਗਦਿਆਂ ਸੁੱਤਿਆਂ ਸਵਾਸ ਸਵਾਸ

ਹੋਈ ਜਾਂਦਾ ਏ। ਸਾਧ ਸੰਗਤ ਜੀ, ਸਵਾਸ ਦੀਆਂ ਦੋ ਹਾਲਤਾਂ ਹੁੰਦੀਆਂ ਨੇ, ਇਸ ਲਈ ਪ੍ਰਾਣ ਸੰਗਲੀ ਵਾਲਾ ਜਾਪ ਦੋ ਪਦਾਂ ਦੇ ਮੰਤਰ ਨਾਲ ਹੀ ਕੀਤਾ ਜਾਂਦਾ ਏ। ਇਸੇ ਲਈ ਗੁਰੂ ਮਹਾਰਾਜ ਜੀ ਨੇ ਪ੍ਰਣਵ ਅੱਖਰ ਓਂਕਾਰ ਦਾ ਅੰਕ ਲਗਾ ਕੇ ਇਸੇ ਘਾਟ ਨੂੰ ਜ਼ਾਹਰੀ ਤੇ ਮਾਨਵੀ ਦੋਹਾਂ ਸੂਰਤਾਂ ਵੱਲੋਂ ਪੂਰਾ ਕਰ ਦਿੱਤਾ ਏ। ਇਸੇ ਜ਼ਰੂਰਤ ਨੂੰ ਪੂਰਿਆਂ ਕਰਨ ਹਿੱਤ ਸੂਫੀ ਲੋਕ ਅੱਲਾ ਦੇ ਅੱਗੇ ਹੂ ਦਾ ਪਦ ਵਧਾ ਲੈਂਦੇ ਨੇ। ਐਸੇ ਅਭਿਆਸ ਨਾਲ ਸਰਵ ਦਾ ਗਿਆਨ ਪ੍ਰਾਪਤ ਹੋ ਜਾਂਦਾ ਏ। ਇਹਨਾਂ ਅਭਿਆਸਾਂ ਦੇ ਨਾਲ ਪਰਹੇਜ਼ ਤੇ ਪਾਕੀਜ਼ਗੀ, ਆਹਾਰ ਪਹਿਰਾਵੇ, ਵਿਹਾਰ ਤੇ ਚਾਲ ਚੱਲਣ ਦੀ ਵੀ ਬੜੀ ਜ਼ਰੂਰੀ ਹੈ। ਸੂਫੀ ਇਹਨਾਂ ਪਰਹੇਜ਼ਾਂ ਨੂੰ ਪਰਹੇਜ਼ ਜਲਾਲੀ ਤੇ ਪਰਹੇਜ਼ ਜਮਾਲੀ ਦੇ ਨਾਮ ਦਿੰਦੇ ਨੇ। ਤਮਾਕੂ, ਸ਼ਰਾਬ, ਨਸ਼ਾਵਰ ਵਸਤੂਆਂ ਤੋਂ ਪਰਹੇਜ਼, ਸ਼ੁੱਧ ਤੇ ਪਵਿੱਤਰ ਆਹਾਰ, ਨੇਕ ਚਲਣੀ ਤੇ ਸ਼ੁਭ ਕਰਮਾਂ ਦਾ ਧਾਰਨਾ ਭਜਨ ਲਈ ਬੜੇ ਜ਼ਰੂਰੀ ਨੇ। ਕੁਕਰਮ ਕਰਨ ਵਾਲੇ ਦਾ ਸਾਧ ਸੰਗਤ ਜੀ ਸ਼ਬਦ ਭਜਨ ਨਾਲ ਹੀ ਜ਼ਾਇਆ ਹੋਈ ਜਾਂਦਾ ਏ।

ਭਜਨ ਸ਼ਬਦ ਵਾਸਤੇ ਅਸਥਾਨ ਵੀ ਪਵਿੱਤਰ ਤੇ ਇਕਾਂਤ ਵਾਲਾ ਹੋਣਾ ਚਾਹੀਦਾ ਏ। ਸਵਾਸ ਸਵਾਸ ਜਪਣ ਰਾਹੀਂ ਸੂਖਮਾ ਲੰਬਣ ਸਮਾਧੀ ਪ੍ਰਾਪਤ ਹੁੰਦੀ ਹੈ। ਇਸ ਸਮਾਧੀ ਅੰਦਰ ਸੰਤ ਨੂੰ ਕੰਨਾਂ ਵਿੱਚ ਗਾਇਬ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ। ਇਹ ਆਵਾਜ਼ਾਂ ਅਤਿ ਸੁਹਾਵਣੀਆਂ ਤੇ ਮਨੋਹਰ ਲੱਗਦੀਆਂ ਨੇ। ਇਉਂ ਲੱਗਦਾ ਏ ਜਿਵੇਂ ਕਿਤੇ ਆਰਤੀ ਹੋ ਰਹੀ ਹੋਵੇ ਤੇ ਅਨੇਕਾਂ ਸਾਜ਼ ਵੱਜ ਰਹੇ ਹੋਣ। ਇਸ ਧੁਨੀ ਵਿੱਚ 10 ਤਰ੍ਹਾਂ ਦੀਆਂ ਵੱਖ ਵੱਖ ਆਵਾਜ਼ਾਂ ਦਾ ਮਿਸ਼ਰਣ ਹੁੰਦਾ ਏ। ਇਹਨਾਂ ਵਿੱਚ 2-2 ਲਗਭਗ ਸਮ ਸਰੂਤ ਹੋਣ ਕਾਰਨ 5 ਆਵਾਜ਼ਾਂ ਪ੍ਰਤੀਤ ਹੁੰਦੀਆਂ ਨੇ। ਇਸ ਲਈ ਇਹਨਾਂ ਨੂੰ 5 ਸ਼ਬਦ ਵੀ ਆਖਦੇ ਨੇ। ਸਾਧ ਸੰਗਤ ਜੀ, ਸ਼ਬਦ ਦੇ ਪ੍ਰਗਟ ਹੋਣ ਦੇ ਅਮਲ ਵਿੱਚ ਸਭ ਤੋਂ ਪਹਿਲਾਂ ਚਿੜੀਆਂ ਦੀ ਆਵਾਜ਼ ਵਰਗੀ ਚੂ ਚੂ ਸੁਣਾਈ ਦਿੰਦੀ ਹੈ। ਨਾਲ ਹੀ ਛਾਤੀ ਵਿੱਚ ਪਹੁ ਫਟਾਲੇ ਵਰਗੀ ਮੱਧਮ ਚਿੱਟੀ ਰੋਸ਼ਨੀ ਵੀ ਪ੍ਰਗਟ ਹੁੰਦੀ ਹੈ। ਇਸ ਅਵਸਥਾ ਨੂੰ ਗੁਰਬਾਣੀ ਵਿੱਚ ਰਮਜ਼ ਨਾਲ ਸਾਧ ਸੰਗਤ ਜੀ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ। ਚਿੜੀ ਚੌਕੀ ਪਹੁ ਫੁੱਟੀ, ਚਿੜੀ ਚੌਕੀ ਪਹੁ ਫੁੱਟੀ। ਸਾਧ ਸੰਗਤ ਜੀ, ਇਸੇ ਤਰ੍ਹਾਂ ਇੱਕ ਹੋਰ ਆਵਾਜ਼ ਵੀ ਨਾਮ ਅਭਿਆਸ ਦੇ ਮੁੱਢਲੇ ਦਿਨਾਂ ਵਿੱਚ ਹੀ ਪ੍ਰਾਪਤ ਹੋਣ ਲੱਗਦੀ ਹੈ, ਜੋ ਬੰਬੀਹੇ ਦੇ ਬੋਲ ਵਰਗੀ ਹੁੰਦੀ ਹੈ। ਇਸ ਦਾ ਇਸ਼ਾਰਾ ਵੀ ਸਾਧ ਸੰਗਤ ਜੀ ਗੁਰਬਾਣੀ ਵਿੱਚ ਮੌਜੂਦ ਹੈ। ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਾਰੇ ਸੁਣੀ ਪੁਕਾਰੇ। ਮੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਾਰੇ ਸੁਣੀ ਪੁਕਾਰੇ। ਦੋਸਤੋ, ਇਹ ਸ਼ਬਦ ਮਲਹਾਰ ਵਾਰ ਮਹੱਲਾ ਪਹਿਲਾ ਸਲੋਕ ਮਹੱਲਾ ਤੀਜਾ ਦੇ ਵਿੱਚ ਦਰਜ ਹੈ। 5 ਸ਼ਬਦ ਨੂੰ ਹੀ ਅਣਹਦ ਸ਼ਬਦ ਵੀ ਆਖਿਆ ਗਿਆ ਏ। ਇਹ ਅਣਹਦ ਸ਼ਬਦ ਦਰਅਸਲ ਮਾਇਆ ਯੁਕਤ ਬ੍ਰਹਮ ਦੀ ਆਵਾਜ਼ ਹੈ। ਵਿਅਸ਼ਟੀ ਵਿੱਚ ਇਹ ਪ੍ਰਾਗ ਦਾ ਸ਼ਬਦ ਹੈ ਤੇ ਸਮਸ਼ਟੀ ਵਿੱਚ ਈਸ਼ਵਰੀ ਸ਼ਬਦ ਹੈ, ਜੋ ਆਕਾਸ਼ ਵਿੱਚ ਵਿਆਪਕ ਹੈ ਤੇ ਉਸ ਦਾ ਸੰਬੰਧ ਪ੍ਰਣਵ ਦੀ ਮਕਾਰ ਮਾਤਰਾ ਨਾਲ ਤੇ ਸੂਖਮਾ ਲੰਬਣ ਸਮਾਧੀ ਦੇ ਪ੍ਰਗਟ ਹੋਣ ਨਾਲ ਹੈ। ਇਸੇ ਅਵਸਥਾ ਦਾ ਨਾਮ ਸਾਮੀਪ ਮੁਕਤੀ ਹੈ। ਸਾਧ ਸੰਗਤ ਜੀ, ਇਹ ਚੌਥਾ ਪਦ ਹੈ ਜੋ ਜਾਗਣ ਸੌਣ ਤੇ ਸੁਪਣ ਤੋਂ ਉੱਪਰ ਦੀ ਅਵਸਥਾ ਏ। ਆਖਰ ਸਾਧਕ ਦੀ ਸੁਰਤ ਚੌਥੇ ਪਦ ਨੂੰ ਵੀ ਲੰਘ ਕੇ ਤੁਰਿਆ ਆਤੀਤ ਅਵਸਥਾ ਵਿੱਚ ਪਹੁੰਚ ਜਾਂਦੀ ਹੈ। ਤਦ ਪ੍ਰਣਵ ਦਾ ਜਾਪ ਵੀ ਰਹਿ ਜਾਂਦਾ ਏ ਤੇ ਜੀਵ ਆਤਮਾ

ਸੰਤ ਖਾਲਸਾ ਮਤ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਨਾਮ ਦਾ ਹੀ ਜਾਪ ਤੇ ਆਵਾਹਨ ਚੱਲਦਾ ਏ। ਮੁੱਢ ਤੋਂ ਲੈ ਕੇ ਅੰਤ ਤੱਕ ਸਭੇ ਰੂਹਾਨੀ ਮੰਜ਼ਲਾਂ ਨੂੰ ਇਸੇ ਆਸਰੇ ਤੈਅ ਕੀਤਾ ਜਾਂਦਾ ਏ। ਜਗਿਆਸੂ ਨਾਮ ਦੀਆਂ ਕਈ ਅਵਸਥਾਵਾਂ ਵਿੱਚ ਦੀ ਵਿਚਰਦੇ ਲੰਘਦੇ ਨੇ। ਇਹਨਾਂ ਨੂੰ ਸਾਧ ਸੰਗਤ ਜੀ ਪੰਜ ਮੋਟੀਆਂ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਏ। ਨੰਬਰ 1 ਜਪ, ਜਾਪ ਤੇ ਪਾਠ। ਨੰਬਰ 2 ਸਿਮਰਨ, ਯਾਦ। ਨੰਬਰ 3 ਧਿਆਨ। ਨੰਬਰ 4 ਸਹਿਜ ਵਿਸਮਾਦ। ਨੰਬਰ 5 ਸਮਾਦ ਤੇ ਸੁਣ।

ਸਮਾਧ ਦੇ। ਸਾਧ ਸੰਗਤ ਜੀ ਇੱਥੇ ਇਹ ਸੰਕੇਤ ਕਰ ਦੇਣਾ ਵੀ ਆਪ ਜੀ ਲਈ ਲਾਜ਼ਮੀ ਸਮਝਦਾ ਹਾਂ ਕਿ ਜਾਪ ਦਾ ਈਸ਼ਟ ਮੰਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ਼ਾਰੇ ਮਾਤਰ ਹੀ ਬਹੁਤੀ ਥਾਈ ਆਇਆ ਏ। ਪੂਰਨ ਮੰਤਰ ਦਾ ਪ੍ਰਵੇਸ਼ ਕੇਵਲ ਭੱਟ ਬਾਣੀ ਵਿੱਚ ਹੀ ਹੋਇਆ। ਵਾਹਿਗੁਰੂ ਦਾ ਜਾਪ 6ਵੇਂ ਗੁਰੂ ਸਾਹਿਬ ਜੀ ਵੇਲੇ ਤੋਂ ਪਹਿਲਾਂ ਨਾਲੋਂ ਵਧੇਰੇ ਪ੍ਰਚਲਿਤ ਹੋ ਗਿਆ ਸੀ। 10ਵੇਂ ਗੁਰੂ ਜੀ ਨੇ ਤਾਂ ਇਸ ਜਾਪ ਤੇ ਇਸ ਦੇ ਜਪਣ ਦੇ ਉਪਦੇਸ਼ ਨੂੰ ਆਮ ਹੀ ਕਰ ਦਿੱਤਾ। ਹਰੇਕ ਈਸ਼ਟ ਮੰਤਰ ਭਾਵੇਂ ਉਹ ਬ੍ਰਹਮ ਸ਼ਬਦ ਹੋਵੇ, ਭਾਵੇਂ ਈਸ਼ਵਰੀ ਸ਼ਬਦ ਤੇ ਭਾਵੇਂ ਮਹਾਵਾਕ, ਅੰਤਹਕਰਨ ਲਈ ਬੀਜ ਮਾਤਰ ਹੁੰਦੇ ਨੇ ਤੇ ਮਨੁੱਖੀ ਅੰਤਹਕਰਨ ਉਹਨਾਂ ਲਈ ਧਰਤੀ ਦਾ ਦਰਜਾ ਰੱਖਦਾ ਏ। ਇਸ ਲਈ ਸਾਧ ਸੰਗਤ ਜੀ ਧਰਤੀ ਨੂੰ ਪਹਿਲਾਂ ਵੱਤਰ ਦੇਣਾ ਪੈਂਦਾ ਏ। ਜਿਸ ਆਬੇ ਹਯਾਤ ਨਾਲ ਇਹ ਵੱਤਰ ਦਿੱਤਾ ਜਾਂਦਾ ਏ, ਸਿੱਖ ਸ਼ਬਦਾਵਲੀ ਵਿੱਚ ਉਸ ਨੂੰ ਅੰਮ੍ਰਿਤ ਕਿਹਾ ਜਾਂਦਾ ਏ। ਜਿਨ੍ਹਾਂ ਵੀ ਜਿਉੜਿਆਂ ਉਸ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ, ਉਹਨਾਂ ਦੀ ਮਿਹਨਤ ਮੁਸ਼ਕਤ ਘਾਲ ਕਮਾਈ ਪ੍ਰਵਾਨ ਪਈ ਹੈ। ਉਹ ਮਾਲਕ ਦੀ ਦਰਗਾਹ ਵਿੱਚ ਉਜਲਾ ਮੁਖ ਲੈ ਕੇ ਗਏ ਨੇ। ਆਪ ਹੀ ਮੁਕਤ ਨਹੀਂ ਹੋਏ, ਇਹਨਾਂ ਪਰ ਉਪਕਾਰੀਆਂ ਨੇ ਹੋਰ ਵੀ ਅਣਗਿਣਤ ਲੋਕਾਂ ਨੂੰ ਬੰਧਨ ਮੁਕਤ ਕਰਾਇਆ ਏ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਾਧ ਸੰਗਤ ਜੀ, ਨਾਮ ਜਪਣ ਵਾਲੇ ਐਸੇ ਮਹਾਂਪੁਰਖਾਂ ਨੂੰ ਹੀ ਯਾਦ ਕਰਕੇ ਅਰਦਾਸ ਵਿੱਚ ਸਤਿਕਾਰਿਆ ਜਾਂਦਾ ਏ।

ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ ਹੁਣ ਆਪਣੇ ਦਾਸ ਗੁਰੂ ਘਰ ਦੇ ਕੁੱਕਰ ਤੇ ਮੇਰੇ ਸਹਿਯੋਗੀ ਬੀਬੀ ਗੁਰਦੀਪ ਕੌਰ ਗਿੱਲ ਜੀ ਨੂੰ ਅੱਜ ਦਾ ਇਹ ਹਰ ਅਕਾਲ ਉਸਤਤ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ।

ਸਟੂਡੀਓ ਦੀ ਘੜੀ ਦੇ ਮੁਤਾਬਿਕ 6:19 ਅਤੇ 28 ਸਕਿੰਟ ਹੋ ਰਹੇ ਨੇ ਸ਼ਾਮ ਦੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ, ਰੋਲੇ ਕਰਾਂਗੇ ਆਕਾਸ਼ਵਾਣੀ ਜਲੰਧਰ ਤੋਂ।

0: नमस्कार, ए आकाशवाणी ए। हुण तुसी सरबजीत कौर तो प्रादेशिक खबरां सुनो। पहले इस बुलेटिन दियां खास खबरां। उपराष्ट्रपति सी पी राधा कृष्णन ने कहा कि एमएसएमई खेतर देश की आर्थिकता नूं मजबूत करन विच अहम भूमिका निभांदा है। पंजाब दे मुख्यमंत्री भगवंत सिंह मान वल्लों युद्ध नशियां विरुद्ध मुहिम दे अगले पड़ा सूरमा मुहिम दी शुरुआत। नशा छड़ चुके नौजवान होरना लोकां नूं नशा छड्डन च मदद करनगे। पंजाब दे राजपाल ते चंडीगढ़ दे प्रशासक श्री गुलाब चंद कटारिया ने नशियां दी दुरवरतों ते गैर कानूनी तस्करी नूं खत्म करन लई इक सांझी समाजक लहर दा सद्दा दित्ता है। पंजाब पुलिस ने अमृतसर विच सरहद पारों गैर कानूनी हथियारां दी तस्करी दे इक होर नेटवर्क दा पर्दाफाश करदियां चार मुलजमां नूं गिरफ्तार कीता है। प्रधानमंत्री नरेंद्र मोदी भलके सवेरे 11 बजे आकाशवाणी ते मन की बात प्रोग्राम विच देश विदेश दे लोकां नाल अपने विचार सांझे करनगे। हुण खबरां विस्थार नाल। उपराष्ट्रपति सी बी राधा कृष्णन ने कहा है कि सूखम छोटे ते दरमियाने उद्यम एमएसएमई खेतर देश की आर्थिकता नूं मजबूत करन विच अहम भूमिका निभांदा है। नवी दिल्ली विच एमएसएमई दिवस ते बोलदे उन्हां कहा कि भारत विच इह खेतर पहली पीढ़ी के उद्यमियों की हिम्मत ते उद्यमशीलता नूं दर्शाउंदा है। उन्हां अगे कहा कि एमएसएमई खेतर देश दीआं कुल बरामदां विच करीब 25% योगदान पाउंदा है। पंजाब दे मुख्यमंत्री भगवंत सिंह मान ने अज युद्ध नशियां विरुद्ध मुहिम नूं अगले पड़ा ते लिजांदियां सूरमा मुहिम दी शुरुआत कीती। इस दौरान उन्होंने नशा मुक्त होए नौजवानां नूं विशेष तौर ते तैयार कीतियां सूरमा मुंदरियां ते टी शर्टां नाल सन्मानित कीता। इस मौके अपने संबोधन विच इस मुहिम नूं सूबे दी नशा विरोधी मुहिम दा अगला पड़ा दसदिआं उन्हां कहा कि इस उपराले दा उद्देश नशा छुट चुके नौजवानां नूं उम्मीद ते दूत वजो पेश करना है जो जमीनी पद्धर ते नशियां खिलाफ जंग दी अगवाई करनगे। 2 सालां तों वध समें तों नशा मुक्त रहण वाले व्यक्तियां दा सन्मान करदिआं उन्हां ने ऐलान कीता कि ये नौजवान ना सिर्फ दूजिआं नूं नशा छड्डण लई प्रेरित करनगे सगों सूबा सरकार वल्लों उन्हां नूं रोजगार दे मौके वी मुहैया करवाए जाणगे।
1: ਪੰਜਾਬ ਤੇ ਇਹ ਜਿਹੜਾ ਚਿੱਟੇ ਦਾ ਕਲੰਕ ਲੱਗ ਗਿਆ ਸੀ ਉਹਨੂੰ ਆਪਾਂ ਧੋ ਰਹੇ ਹਾਂ। ਸੋ ਬਹੁਤ ਸਾਰੇ ਮੁੰਡੇ ਕੁੜੀਆਂ ਬਾਹਰ ਨਿਕਲ ਕੇ ਇਸ ਦਲਦਲ ਚੋਂ ਹੁਣ ਉਹ ਸਹਾਇਤਾ ਕਰ ਰਹੇ ਨੇ ਦੂਜਿਆਂ ਦੀ। ਸੋ ਤੁਹਾਡੇ ਤੋਂ ਵਧੀਆ ਕੋਈ ਟੀਚਰ, ਤੁਹਾਡੇ ਤੋਂ ਵਧੀਆ ਕੋਈ ਰੋਲ ਮਾਡਲ ਨਹੀਂ ਹੋ ਸਕਦਾ। ਸਰਕਾਰਾਂ ਦੇਖੋ ਘਰ ਘਰ ਜਾ ਕੇ ਉਹ ਪਾਬੰਦੀ ਤਾਂ ਲਾ ਨਹੀਂ ਸਕਦੀਆਂ ਕਿਸੇ ਖਾਣ ਪੀਣ ਦੀ ਚੀਜ਼, ਪਰ ਸਰਕਾਰਾਂ ਮਾਹੌਲ ਜ਼ਰੂਰ ਦੇ ਸਕਦੀਆਂ ਨੇ ਕਿ ਤੁਸੀਂ ਛੱਡਣਾ ਚਾਹੁੰਦੇ ਹੋ ਰੀਹੈਬ ਸੈਂਟਰ ਦੇ ਦਾਂਗੇ ਕਿ ਜਿਹੜੇ ਰੀਹੈਬ ਸੈਂਟਰਾਂ ਚੋਂ ਠੀਕ ਹੋ ਕੇ ਆਉਂਦੇ ਨੇ ਉਹਨੂੰ ਕਿਸੇ ਕੰਮ ਕਾਰ ਤੇ ਲਾਇਆ ਜਾਵੇ। ਫਿਰ ਖੇਡਾਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਸਕਦੀਆਂ। 15 ਜੁਲਾਈ ਤੱਕ 3100 ਗਰਾਊਂਡ ਪਿੰਡਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ।
0: ਮੁੱਖ ਮੰਤਰੀ ਨੇ ਕਿਹਾ ਕਿ ਸੂਰਮੇ ਹੁਣ ਅੰਬੈਸਡਰ ਆਫ ਰਿਕਵਰੀ ਵਜੋਂ ਸਰਕਾਰ ਦੇ ਨਾਲ ਰਲ ਕੇ ਕੰਮ ਕਰਨਗੇ ਜੋ ਹੋਰਨਾਂ ਲੋਕਾਂ ਨੂੰ ਨਸ਼ੇ ਦੀ ਲੱਤ ਤੋਂ ਛੁਟਕਾਰਾ ਪਾਉਣ ਅਤੇ ਆਪਣੀ ਜ਼ਿੰਦਗੀ ਨੂੰ ਮੁੜ ਨਵੇਂ ਸਿਰਿਓਂ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਨੇ ਨਸ਼ਿਆਂ ਵਿਰੁੱਧ ਲੜ ਰਹੇ ਹਰ ਵਿਅਕਤੀ ਨੂੰ ਸਮਰਪਿਤ ਇੱਕ ਪ੍ਰੇਰਣਾਦਾਇਕ ਗੀਤ ਵੀ ਲਾਂਚ ਕੀਤਾ ਅਤੇ ਐਲਾਨ ਕੀਤਾ ਕਿ ਸੂਰਮਾ ਪ੍ਰੋਗਰਾਮ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਤੇ ਪਿੰਡ ਤੱਕ ਪਹੁੰਚੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਨਸ਼ਾ ਛੁਡਾਓ ਇਲਾਜ ਸਫਲਤਾ ਨਾਲ ਪੂਰਾ ਕਰ ਲਿਆ ਅਤੇ ਘੱਟੋ ਘੱਟ 2 ਸਾਲਾਂ ਤੋਂ ਨਸ਼ੇ ਤੋਂ ਦੂਰੀ ਬਣਾਈ ਰੱਖੀ ਏ ਉਹ ਵਟਸਐਪ ਉੱਪਰ ਨੰਬਰ 9779142000 ਤੇ ਸੂਰਮਾ ਲਿਖ ਕੇ ਮੈਸੇਜ ਭੇਜ ਕੇ ਇਸ ਪ੍ਰੋਗਰਾਮ ਲਈ ਖੁਦ ਨੂੰ ਰਜਿਸਟਰ ਕਰ ਸਕਦੇ ਨੇ। ਨੰਬਰ ਇੱਕ ਵਾਰ ਫਿਰ ਸੁਣ ਲਓ, 9779142000। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਯੋਗ ਵਿਅਕਤੀਆਂ ਨੂੰ ਉਨ੍ਹਾਂ ਦੀ ਬੇਮਿਸਾਲ ਹਿੰਮਤ ਲਈ ਮਾਨਤਾ ਦਿੱਤੀ ਜਾਏਗੀ ਤੇ ਉਹ ਪੰਜਾਬ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਚੈਂਪੀਅਨ ਵਜੋਂ ਸੇਵਾ ਕਰਨਗੇ। ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ 2026 ਦੇ ਸਬੰਧ ਵਿਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਗਰ ਨਿਗਮ ਚੰਡੀਗੜ੍ਹ ਦੇ ਇੱਕ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਰਾਜਪਾਲ ਨੇ ਨਸ਼ਿਆਂ

0: ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ। ਸ਼੍ਰੀ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਨੂੰ ਸਮਾਜ, ਜਨਤਕ ਸਿਹਤ, ਸੁਰੱਖਿਆ ਤੇ ਨੌਜਵਾਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਆਲਮੀ ਖਤਰਾ ਦੱਸਿਆ। ਨਸ਼ਾ ਦੇ ਤਸਕਰਾਂ ਵੱਲੋਂ ਸਕੂਲਾਂ ਤੇ ਕਾਲਜਾਂ ਤੋਂ ਸਥਾਨਕ ਭਾਈਚਾਰਿਆਂ ਵਿੱਚ ਨਸ਼ਾ ਫੈਲਾਉਣ ਦੀਆਂ ਕੋਸ਼ਿਸ਼ਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਨਾਲ ਲੱਗਦੇ ਚੰਡੀਗੜ੍ਹ ਦੀ ਰਣਨੀਤਿਕ ਸਥਿਤੀ ਇਸ ਨੂੰ ਗੈਰ ਕਾਨੂੰਨੀ ਤਸਕਰੀ ਪ੍ਰਤੀ ਨਾਜ਼ੁਕ ਬਣਾਉਂਦੀ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ੇ ਕਾਰਨ ਗੁਆਚੀ ਹਰ ਨੌਜਵਾਨ ਦੀ ਜਾਨ, ਪਰਿਵਾਰਾਂ ਨੂੰ ਕਮਜ਼ੋਰ ਕਰਦੀ ਏ ਅਤੇ ਦੇਸ਼ ਨੂੰ ਆਪਣੀ ਕੀਮਤੀ ਵਸ਼ਕਤੀ ਤੋਂ ਵਾਂਝਾ ਕਰਦੀ ਏ। ਰਾਜਪਾਲ ਨੇ ਵੀ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ ਕਾਨੂੰਨ ਲਾਗੂ ਕਰਨ ਰਾਹੀਂ ਨਹੀਂ ਜਿੱਤੀ ਜਾ ਸਕਦੀ ਤੇ ਉਨ੍ਹਾਂ ਨਗਰ ਨਿਗਮ ਨੂੰ ਹਰ ਵਾਰਡ ਵਿੱਚ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕਰਨ, ਕਮਿਊਨਿਟੀ ਸੈਂਟਰਾਂ ਵਿੱਚ ਕਾਉਂਸਲਿੰਗ ਸੈਸ਼ਨ ਕਰਾਉਣ ਅਤੇ ਸਕੂਲਾਂ, ਕਾਲਜਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਔਰਤਾਂ ਦੇ ਸਮੂਹਾਂ, ਯੁਵਾ ਕਲੱਬਾਂ ਅਤੇ ਸਵੈ ਇੱਛੁਕ ਸੰਗਠਨਾਂ ਨੂੰ ਸਰਗਰਮੀ ਨਾਲ ਸ਼ਾਮਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਵਕਾਲਤ ਕਰਦੇ ਹੋਏ ਨਸ਼ੇ ਨਾਲ ਜੂਝ ਰਹੇ ਨੌਜਵਾਨਾਂ ਲਈ ਹਮਦਰਦੀ, ਪੂਰਨ ਮੁੜਵਸੇਬੀ ਅਤੇ ਸਮਾਜਿਕ ਪੁਨਰਗਠਨ ਤੇ ਜ਼ੋਰ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਆਧੁਨਿਕ ਪਿਸਤੌਲਾਂ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਇਹ ਦੂਜੀ ਅਜਿਹੀ ਬਰਾਮਦਗੀ ਏ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਰਹਿ ਰਹੇ ਇੱਕ ਅਫਗਾਨ ਨਾਗਰਿਕ ਸਮੇਤ 7 ਮੁਲਜ਼ਮਾਂ ਤੋਂ 2 ਸਬ ਮਸ਼ੀਨ ਗਨਸ, ਨਸ਼ੀਲੇ ਪਦਾਰਥ ਤੇ ਵੱਡੀ ਗਿਣਤੀ ਵਿੱਚ ਹਵਾਲਾ ਮਨੀ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਸਨ। ਦੋਵਾਂ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ ਅਤੇ ਅਪਰਾਧਕ ਅੰਸਰਾਂ ਨੂੰ ਅੱਗੇ ਸਪਲਾਈ ਕਰਨ ਲਈ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਹਾਸਲ ਕਰ ਰਹੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਪੰਜਾਬ ਸਰਕਾਰ ਵੱਲੋਂ ਭਲਕੇ 28 ਜੂਨ ਨੂੰ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਤਹਿਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਵਿਸ਼ਵ ਪ੍ਰਸਿੱਧ ਸ਼ਿਵ ਭਗਤ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਸੰਬੰਧ ਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ SSP ਗੁਰਦਾਸਪੁਰ ਆਦਿਤਿਆ ਵੀ ਮੌਜੂਦ ਸਨ। ਸ੍ਰੀ ਉੱਪਲ ਨੇ ਲੋਕਾਂ ਨੂੰ ਇਸ ਪ੍ਰੋਗਰਾਮ ਚ ਵੱਡੀ ਗਿਣਤੀ ਚ ਪਹੁੰਚਣ ਦਾ ਸੱਦਾ ਦਿੱਤਾ ਤੇ ਵਧੇਰੇ ਜਾਣਕਾਰੀ ਸਾਂਝੀ ਕੀਤੀ।
1: ਜਿਹੜਾ ਇਵੈਂਟ ਹੈਗਾ ਇਹ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਤੇ ਪ੍ਰੋਗਰਾਮ ਸ਼ਾਮੀ 6 ਵਜੇ ਅਰਾਊਂਡ ਸ਼ੁਰੂ ਹੋ ਜਾਏਗਾ। ਪਬਲਿਕ ਨੂੰ ਬੇਨਤੀ ਹੈ ਕਿ ਸਾਰੇ ਵੱਧ ਚੜ ਕੇ ਇੱਥੇ ਆਣ। ਮੇਨ ਗੇਟ ਜਿਹੜਾ ਹੈਗਾ ਸਰਕਾਰੀ ਕਾਲਜ ਦਾ, ਉੱਥੋਂ ਤੁਹਾਡੀ ਐਂਟਰੀ ਹੋ ਜਾਏਗੀ। ਬਾਈਕ ਤੇ ਆਉਣਾ ਚਾਹੁੰਦੇ ਹੋ, ਗੱਡੀ ਤੇ ਆਉਣਾ ਚਾਹੁੰਦੇ ਹੋ, ਕਿਸੇ ਵੀ ਰਾਹੀਂ ਤੁਸੀਂ ਆਉਣਾ ਚਾਹੁੰਦੇ ਹੋ, ਇੱਥੇ ਪਾਰਕਿੰਗ ਦਾ ਐਂਪਲ ਅਰੇਂਜਮੈਂਟ ਹੈਗਾ। ਅੰਦਰ ਜਿਹੜਾ ਫੁੱਟਬਾਲ ਗਰਾਊਂਡ ਹੈ ਉੱਥੇ ਤੁਹਾਡੀ ਪਾਰਕਿੰਗ ਦਾ ਵੀ ਅਰੇਂਜਮੈਂਟ ਹੈਗਾ ਹੈ।
0: ਇਸ ਪ੍ਰੋਗਰਾਮ ਦੇ ਮੱਦੇਨਜ਼ਰ ਟ੍ਰੈਫਿਕ ਸਬੰਧੀ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਇਹਨਾਂ ਬਾਰੇ ਵੇਰਵੇ ਦਿੰਦਿਆਂ SSP ਗੁਰਦਾਸਪੁਰ ਨੇ ਕਿਹਾ,
2: ਇਹਦੇ ਵਾਸਤੇ ਅਸੀਂ ਇਨਫ ਡਿਪਲੋਇਮੈਂਟ ਜਿਹੜਾ ਕੀਤਾ ਹੈਗਾ, ਅਸੀਂ 1200 ਦੇ ਲਗਭਗ ਜਿਹੜਾ ਡਿਪਲੋਇਮੈਂਟ ਹੈ ਜਿਹੜਾ ਇਹਦੇ ਚ ਕਰ ਰਹੇ ਹਾਂ। ਇੱਕ ਬੇਨਤੀ ਹੈ ਸਾਰਿਆਂ ਨੂੰ, ਜਿਹੜੇ ਗੁਰਦਾਸਪੁਰ ਸ਼ਹਿਰ ਤੇ ਬਾਹਰ ਤੋਂ ਜਿਹੜੇ ਵੀ ਆ ਰਹੇ ਆਪਣੇ ਵਹੀਕਲ ਤੇ ਆ ਰਹੇ, ਉਹ ਬਾਈਪਾਸ ਦਾ ਜਿਹੜਾ ਯੂਜ ਕਰਕੇ, ਵਾਇਆ ਨਬੀਪੁਰ ਬਾਈਪਾਸ ਔਰ ਦਬਾਂਗਲਾ ਬਾਈਪਾਸ ਤੇ ਉਹ ਫਿਰ ਇੱਥੇ ਐਂਟਰ ਕਰਕੇ ਇੱਥੇ ਪਾਰਕਿੰਗ ਦੇ ਵਿੱਚ।
0: ਜੰਮੂ ਕਸ਼ਮੀਰ ਪੁਲਿਸ ਨੇ ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਤਕਨਾਲੋਜੀ ਆਧਾਰਿਤ ਨਿਗਰਾਨੀ ਪ੍ਰਣਾਲੀ ਪ੍ਰੋਜੈਕਟ ਹੌਕ ਆਏ ਸ਼ੁਰੂ ਕੀਤੀ ਏ। ਇਸ ਪਹਿਲਕਦਮੀ ਤਹਿਤ ਯਾਤਰਾ ਰੂਟ ਦੀ 24 ਘੰਟੇ ਡਰੋਨ ਦੀ ਵਰਤੋਂ ਕਰਕੇ ਨਿਗਰਾਨੀ ਕੀਤੀ ਜਾਏਗੀ। ਸਾਲਾਨਾ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਤੇ ਨਿਊਜ਼ ਔਨ AIR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿਚ ਵੀ ਪ੍ਰਸਾਰਿਤ ਕਰੇਗਾ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਤੇ ਫੁਲਰਟਨ ਵਿਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀ ਫਾਈਨਲ ਵਿਚ ਪਹੁੰਚ ਗਏ ਨੇ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇੱਕ ਵਾਰ ਫੇਰ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ

ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ, ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ 6:30 ਦਾ। ਪੇਸ਼ ਹੈ ਸਾਡੇ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਯੁਵਾਣੀ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਸਿਮਰਨ ਕੌਰ।

ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰਾ ਨਾਮ ਸਿਮਰਨ ਕੌਰ ਹੈ ਅਤੇ ਮੈਂ ਰਾਮਪੁਰਾ ਪਿੰਡ ਦੀ ਰਹਿਣ ਵਾਲੀ ਹਾਂ। ਮੈਂ ਆਪਣੀ ਸਕੂਲੀ ਵਿੱਦਿਆ ਪਿੰਡ ਰਾਮਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੋਂ ਪੂਰੀ ਕੀਤੀ ਹੈ। ਇਸ ਦੇ ਨਾਲ ਹੀ ਮੈਂ ਇਸੇ ਸਾਲ ਰਜਿੰਦਰਾ ਕਾਲਜ ਬਠਿੰਡਾ ਵਿੱਚੋਂ BA ਓਨਰ ਸਕੂਲ ਇਨ ਇਕਨੋਮਿਕਸ ਦੀ ਪੜ੍ਹਾਈ ਪੂਰੀ ਕੀਤੀ ਹੈ। ਮੈਨੂੰ ਸ਼ੁਰੂਆਤ ਤੋਂ ਹੀ ਕਿਤਾਬਾਂ ਪੜ੍ਹਨਾ, ਇਤਿਹਾਸ ਬਾਰੇ ਜਾਣਨਾ ਅਤੇ ਅਲੱਗ ਅਲੱਗ ਦੇਸ਼ਾਂ ਅਤੇ ਉੱਥੋਂ ਦੇ ਸੱਭਿਆਚਾਰ ਬਾਰੇ ਪਤਾ ਕਰਨਾ ਬਹੁਤ ਪਸੰਦ ਹੈ। ਇਸ ਦੇ ਨਾਲ ਹੀ ਮੈਨੂੰ ਅਨੇਕਾਂ ਮਹਾਨ ਲੋਕਾਂ ਦੇ ਜੀਵਨ ਨੂੰ ਨਜ਼ਦੀਕੀ ਤੋਂ ਸਮਝਣਾ, ਉਹਨਾਂ ਦੀ ਜ਼ਿੰਦਗੀ ਦੇ ਅਨੁਭਵਾਂ ਬਾਰੇ ਪਤਾ ਕਰਨਾ ਅਤੇ ਉਹ ਆਪਣੀ ਮੰਜ਼ਿਲ ਤੱਕ ਕਿਵੇਂ ਪਹੁੰਚੇ, ਇਹ ਸਭ ਪਤਾ ਕਰਨਾ ਬਹੁਤ ਪਸੰਦ ਹੈ। ਇਸ ਕਰਕੇ ਮੈਂ ਜਿੰਨਾ ਹੋ ਸਕਿਆ ਕੁਝ ਕੁ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ ਪੜ੍ਹੀਆਂ। ਮੈਨੂੰ ਸੁਰਿੰਦਰ ਕੌਰ, ਲਤਾ ਮੰਗੇਸ਼ਕਰ ਅਤੇ ਡਾਕਟਰ ਦਲੀਪ ਕੌਰ ਟਿਵਾਣਾ ਜੀ ਦੀ ਜੀਵਨੀ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਆਓ ਸੁਣਦੇ ਹਾਂ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਵਿੱਚ ਇੱਕ ਗੀਤ।

0: का फेवरेट
1: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
2: प्रोग्रामा संबंधी सूचना मिति 28 जून दिन एतवार सवेरे 11 बजे मानयोग प्रधानमंत्री श्री नरेंद्र मोदी जी देशवासियां नाल सांझी करनगे अपने मन की बात ते उस तुरंत बाद मानयोग प्रधानमंत्री जी दी मन की बात दा पंजाबी रूपांतर पेश कीता जावेगा ते पंजाबी रूपांतर दा मुड़ प्रसारण ऐसे ही दिन शामी 8 बजे प्रसारित कीता जावेगा।
3: ਸਰੋਤਿਓ ਅੱਜ ਸ਼ਾਮ 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਜੋ ਕਿ ਆਧਾਰਿਤ ਹੋਵੇਗਾ ਫਿਲਮੀ ਅਦਾਕਾਰਾ ਸੋਨਾਲੀ ਬੇਂਦਰੇ ਤੇ ਜਿਸ ਦੇ ਵਾਚਕ ਹੋਣਗੇ ਸੀਮਾ ਕਟਾਰੀਆ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਸੁਣਨਾ ਨਾ ਭੁੱਲਣਾ ਅੱਜ ਸ਼ਾਮ 7 ਵਜੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਸਿਲਸਿਲਾ ਅਫਸਾਨੇ ਔਰ ਤਰਾਨੇ
4: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੋਗ ਬਾਣੀ।

ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਵਿੱਚ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ। ਸਾਥੀਓ, ਕਈ ਵਾਰ ਜੋ ਚੀਜ਼ ਅਸੀਂ ਕਦੇ ਸੋਚੀ ਨਹੀਂ ਹੁੰਦੀ ਜਾਂ ਫਿਰ ਸਾਨੂੰ ਯਕੀਨ ਨਹੀਂ ਹੁੰਦਾ ਕਿ ਕੀ ਮੈਂ ਇਹ ਕਰ ਸਕਦੀ ਹਾਂ ਜਾਂ ਕਰ ਸਕਦਾ ਹਾਂ, ਤੇ ਅਚਾਨਕ ਜ਼ਿੰਦਗੀ ਸਾਨੂੰ ਮੌਕਾ ਦੇਵੇ ਕਿ ਤੁਸੀਂ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ, ਤੇ ਤੁਹਾਨੂੰ ਪਤਾ ਲੱਗੇ ਕਿ ਮੇਰੀ ਅਸਲ ਖੁਸ਼ੀ ਵੀ ਇਸੇ ਕੰਮ ਵਿੱਚ ਸੀ, ਤੇ ਮੈਨੂੰ ਅਫਸੋਸ ਹੈ ਕਿ ਇਹ ਕੰਮ ਮੈਂ ਪਹਿਲਾਂ ਕਿਉਂ ਨਹੀਂ ਕੀਤਾ। ਮੈਂ ਆਪਣੀ ਗੱਲ ਕਰਾਂ ਤਾਂ ਜਿਵੇਂ ਕਿ ਮੈਂ ਦੱਸਿਆ ਹੈ ਕਿ ਮੈਨੂੰ ਜੀਵਨੀਆਂ ਪੜ੍ਹਨੀਆਂ ਬਹੁਤ ਪਸੰਦ ਹਨ, ਉਸ ਦੇ ਨਾਲ ਹੀ ਮੈਨੂੰ ਮੌਕਾ ਮਿਲਿਆ ਕਿ ਮੈਂ ਬਹੁਤ ਸਾਰੇ ਕਿਰਦਾਰਾਂ ਨੂੰ ਸਟੇਜ ਉੱਪਰ ਨਿਭਾ ਸਕਾਂ। ਮੇਰਾ ਭਾਵ ਐਕਟਿੰਗ ਤੋਂ ਹੈ। ਇੱਕ ਵਾਰ ਸਕੂਲ ਵਿੱਚ ਮੈਨੂੰ ਮੌਕਾ ਮਿਲਿਆ ਕਿ ਮੈਂ ਇੱਕ ਨਾਟਕ ਤਿਆਰ ਕਰਾਂ, ਤੇ ਉਸ ਦੇ ਵਿੱਚ ਮੈਂ ਹਿੱਸਾ ਵੀ ਲਿਆ, ਉਹ ਵੀ ਇੱਕ ਲੜਕਾ ਬਣ ਕੇ। ਸ਼ਾਇਦ ਮੇਰੇ ਦਾਖਲਾ ਲੈਣ ਤੋਂ ਬਾਅਦ

ਸਕੂਲ ਦੇ ਵਿੱਚ ਇਹ ਸਭ ਪਹਿਲੀ ਵਾਰ ਹੋਇਆ ਸੀ ਅਤੇ ਮੈਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕਾਫੀ ਸਹਾਰਨਾ ਮਿਲੀ। ਪਰ ਉਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਬਾਅਦ ਵਿੱਚ ਮੈਂ ਰੰਗਮੰਚ ਨਾਲ ਫਿਰ ਤੋਂ ਇੱਕ ਵਾਰ ਜੁੜਾਂਗੀ ਅਤੇ ਉਸਦਾ ਮੇਰੇ ਜੀਵਨ ਉੱਤੇ ਬਹੁਤ ਵੱਡਾ ਪ੍ਰਭਾਵ ਪਵੇਗਾ। ਮੇਰਾ ਕਾਲਜ ਦਾ ਪਹਿਲਾ ਦਿਨ ਸੀ ਅਤੇ ਮੈਂ ਬਹੁਤ ਹੀ ਉਦਾਸ ਬੈਠੀ ਸੀ ਕਿਉਂਕਿ ਨਾ ਹੀ ਮੇਰੇ ਨਾਲ ਕੋਈ ਮੇਰੀ ਸਹੇਲੀ ਸੀ ਅਤੇ ਨਾ ਹੀ ਮੈਂ ਕਿਸੇ ਨੂੰ ਜਾਣਦੀ ਸੀ। ਸਕੂਲ ਵਿੱਚੋਂ ਇੱਕਦਮ ਵੱਖਰਾ ਮਾਹੌਲ ਅਤੇ ਵੱਖਰੇ ਲੋਕ। ਇੱਕਦਮ ਆਵਾਜ਼ ਆਈ ਕਿ ਰੰਗਮੰਚ ਦੇ ਆਡੀਸ਼ਨ ਚੱਲ ਰਹੇ ਹਨ ਅਤੇ ਜੋ ਵੀ ਹਿੱਸਾ ਲੈਣਾ ਚਾਹੁੰਦਾ ਹੈ ਉਹ ਆ ਜਾਏ। ਮੈਂ ਬਿਨਾਂ ਕੁਝ ਸੋਚੇ ਹੱਥ ਉੱਪਰ ਕੀਤਾ ਅਤੇ ਆਡੀਸ਼ਨ ਦੇਣ ਚਲੀ ਗਈ। ਜੇ ਮੈਂ ਹੁਣ ਉਹ ਸਮਾਂ ਯਾਦ ਕਰਦੀ ਹਾਂ ਤਾਂ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਮੇਰੇ ਵਿੱਚ ਉਦੋਂ ਇੰਨੀ ਹਿੰਮਤ ਕਿਵੇਂ ਆਈ, ਕਿਉਂਕਿ ਚਾਹੇ ਮੈਂ ਪਹਿਲਾਂ ਨਾਟਕ ਕਰ ਚੁੱਕੀ ਸੀ, ਪ੍ਰੋਗਰਾਮ ਕਰ ਚੁੱਕੀ ਸੀ, ਪਰ ਮੈਨੂੰ ਯਕੀਨ ਨਹੀਂ ਸੀ ਕਿ ਮੈਂ ਇਸ ਦੇ ਕਾਬਿਲ ਹਾਂ, ਕਿ ਮੈਂ ਪ੍ਰੋਫੈਸ਼ਨਲ ਦੇ ਨਾਲ ਕੰਮ ਕਰ ਸਕਦੀ ਹਾਂ। ਮੈਂ ਸੋਚਦੀ ਹਾਂ ਕਿ ਇੱਕ ਦਿਨ ਉਹ ਸੀ ਅਤੇ ਇੱਕ ਦਿਨ ਇਹ ਹੈ ਜਦੋਂ ਮੈਂ ਇੱਕ ਡਾਇਲੋਗ ਇੱਕ ਸਾਹ ਦੇ ਵਿੱਚ ਪੜ੍ਹ ਦਿੱਤਾ ਸੀ ਅਤੇ ਕਿਤੇ ਹੁਣ ਮੈਂ ਇੱਕ ਇੱਕ ਅੱਖਰ ਉਸਦਾ ਮਤਲਬ ਭਾਵ ਸਮਝ ਕੇ ਬੋਲਦੀ ਹਾਂ। ਮੈਨੂੰ ਲੱਗਦਾ ਹੈ ਕਿ ਜੋ ਕੁਝ ਰੰਗਮੰਚ ਤੋਂ ਮੈਨੂੰ ਮਿਲਿਆ ਹੈ ਉਸ ਕਰਕੇ ਮੇਰੇ ਸੋਚਣ, ਬੋਲਣ ਅਤੇ ਜ਼ਿੰਦਗੀ ਦੇ ਫੈਸਲੇ ਲੈਣ ਵਿੱਚ ਕਾਫੀ ਸੁਧਾਰ ਆਇਆ ਹੈ। ਪਹਿਲਾਂ ਮੈਂ ਇੱਕ ਸਹਿਮੀ ਅਤੇ ਕਿਤਾਬੀ ਕੀੜਾ ਸੀ ਜਿਸ ਨੂੰ ਸਿਰਫ ਪੇਪਰਾਂ ਦੇ ਨੰਬਰਾਂ ਤੋਂ ਫਰਕ ਪੈਂਦਾ ਸੀ ਅਤੇ ਉਸਦੇ ਕਾਰਨ ਉਹ ਆਪਣਾ ਬਚਪਨ ਵੀ ਭੁੱਲ ਗਈ ਸੀ। ਪਰ ਇੱਕ ਸਮਾਂ ਆਇਆ ਜਦੋਂ ਸਭ ਕੁਝ ਬੰਦ ਹੋ ਗਿਆ, ਪੂਰੀ ਦੁਨੀਆ ਘਰਾਂ ਵਿੱਚ ਬੰਦ ਸੀ। ਉਹ ਸਮਾਂ ਸੀ ਲੋਕਡਾਊਨ ਦਾ। ਮੈਨੂੰ ਮੌਕਾ ਮਿਲਿਆ ਕਿ ਮੈਂ ਸੋਚਾਂ ਕਿ ਮੈਂ ਆਪਣੇ ਭਵਿੱਖ ਵਿੱਚ ਕੀ ਕਰਨਾ ਚਾਹੁੰਦੀ ਹਾਂ, ਕਿਸ ਚੀਜ਼ ਵਿੱਚ ਮੈਨੂੰ ਸਭ ਤੋਂ ਵੱਧ ਖੁਸ਼ੀ ਮਿਲਦੀ ਹੈ। ਸ਼ਾਇਦ ਇਸੇ ਕਾਰਨ ਕਰਕੇ ਮੈਂ ਕਾਲਜ ਦੇ ਪਹਿਲੇ ਦਿਨ ਉਦਾਸ ਸੀ, ਕਿਉਂਕਿ ਮੈਨੂੰ ਲੱਗਿਆ ਕਿ ਹੁਣ ਮੈਂ ਰੰਗਮੰਚ ਦੇ ਨਾਲ ਨਹੀਂ ਜੁੜ ਸਕਦੀ। ਮੈਨੂੰ ਨਹੀਂ ਪਤਾ ਸੀ ਕਿ ਇੱਥੇ ਕੋਈ ਥੀਏਟਰ ਦਾ ਵਿਸ਼ਾ ਹੈ ਜਾਂ ਮੈਂ ਥੀਏਟਰ ਵਿੱਚ ਹਿੱਸਾ ਲੈ ਸਕਦੀ ਹਾਂ। ਪਰ ਫਿਰ ਵੀ ਜੋ ਮੈਂ ਸੋਚਿਆ ਉਹ ਮੈਨੂੰ ਮਿਲ ਹੀ ਗਿਆ। ਪਰ ਅਸਲ ਵਿੱਚ ਇਹ ਦੇਖਣ ਵਿੱਚ ਆਉਂਦਾ ਹੈ ਕਿ ਕਈ ਲੋਕਾਂ ਨੂੰ ਮੁਕਾਮ ਮਿਲ ਜਾਂਦਾ ਹੈ, ਜੋ ਉਹ ਕਰਨਾ ਚਾਹੁੰਦੇ ਹਨ ਉਹ ਕਰ ਸਕਦੇ ਹਨ, ਪਰ ਉਹ ਸ਼ਾਂਤ ਹੋ ਜਾਂਦੇ ਹਨ ਅਤੇ ਮਿਹਨਤ ਨਹੀਂ ਕਰਦੇ। ਅਸਲ ਦੇ ਵਿੱਚ ਸਾਡੀ ਅਸਲੀ ਮਿਹਨਤ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਸਾਨੂੰ ਆਪਣੇ ਮਨ ਪਸੰਦ ਦਾ ਕੰਮ ਕਰਨ ਦਾ ਮੌਕਾ ਮਿਲਦਾ ਹੈ, ਕਿਉਂਕਿ ਹਰ ਕੰਮ ਮਿਹਨਤ ਅਤੇ ਇਮਾਨਦਾਰੀ ਭਾਲਦਾ ਹੈ। ਗੱਲਾਂ ਦਾ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਪਹਿਲਾਂ ਸੁਣਦੇ ਹਾਂ ਮੇਰੀ ਪਸੰਦ ਦਾ ਇੱਕ ਗੀਤ ਜਿਸ ਨੂੰ ਗਾਇਆ ਹੈ ਜੈਸਮੀਨ ਅਖਤਰ ਨੇ।

0: ਪ੍ਰੋਗਰਾਮਾਂ ਸੰਬੰਧੀ ਇੱਕ ਸੂਚਨਾ। ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ। ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀਆਂ ਨਾਲ ਇੱਕ ਗੱਲਬਾਤ। ਇਹਨਾਂ ਨਾਲ ਗੱਲਬਾਤ ਕਰਨਗੇ ਨਿਤਿਸ਼ ਕੁਮਾਰ। ਸੋ ਸੁਣਨਾ ਨਾ ਭੁੱਲਣਾ ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।
1: ਕੁਝ ਲੋਕ ਜਿਉਂਦੇ ਨੇ ਅਤੇ ਕੁਝ ਲੋਕ ਆਪਣੀਆਂ ਲਿਖਤਾਂ ਵਿੱਚ ਸਦੀਆਂ ਤੱਕ ਧੜਕਦੇ ਰਹਿੰਦੇ ਨੇ।

ਉਹ ਸ਼ਾਇਰ ਜਿਸ ਨੇ ਇਸ਼ਕ ਨੂੰ ਰਵਾਇਆ ਵੀ, ਗਾਇਆ ਵੀ ਅਤੇ ਜੀਆ ਵੀ। ਜੀ ਸਰੋਤਿਓ, ਮਿਤੀ 28 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ 3।

0: યોગ વાણી
1: ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਵਿੱਚ। ਸਾਥੀਓ, ਇਹ ਕਹਾਣੀ ਸੀ ਮੇਰੀ ਰੰਗਮੰਚ ਨਾਲ ਜੁੜਨ ਦੀ, ਪਰ ਕੀ ਮੇਰਾ ਕੰਮ, ਮੇਰਾ ਮਕਸਦ ਇੱਥੇ ਹੀ ਪੂਰਾ ਹੋ ਗਿਆ? ਨਹੀਂ, ਮੇਰੇ ਵੀ ਸਮਾਜ ਦੇ ਪ੍ਰਤੀ ਕਈ ਫਰਜ਼ ਹਨ। ਛੋਟੇ ਛੋਟੇ ਕੰਮ ਜਿਵੇਂ ਬਾਹਰ ਕਿਸੇ ਵੀ ਜਗ੍ਹਾ ਕਚਰਾ ਨਾ ਫੈਲਾਉਣਾ, ਗਲਤ ਭਾਸ਼ਾ ਦਾ ਪ੍ਰਯੋਗ ਨਾ ਕਰਨਾ ਅਤੇ ਕਾਫੀ ਸਾਰੀਆਂ ਬੁਰੀਆਂ ਆਦਤਾਂ ਅਤੇ ਵਸਤੂਆਂ ਤੋਂ ਆਪਣੇ ਆਪ ਨੂੰ ਬਚਾਉਣਾ ਅਤੇ ਲੋਕਾਂ ਨੂੰ ਵੀ ਬਚਾ ਕੇ ਰੱਖਣਾ। ਜੇਕਰ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਇੱਥੇ ਕਚਰਾ ਨਾ ਸੁੱਟੋ ਅਤੇ ਜਵਾਬ ਆਉਂਦਾ ਹੈ ਕਿ ਮੇਰੇ ਇਕੱਲੇ ਨਾਲ ਕੀ ਹੁੰਦਾ ਹੈ, ਇਸ ਦਾ ਜਵਾਬ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਵਾਂਗ ਵੀ ਬਾਕੀ ਲੋਕ ਇਹੀ ਸੋਚਦੇ ਹਨ, ਇਸ ਲਈ ਕੋਈ ਸੁਧਾਰ ਨਹੀਂ ਹੋ ਰਿਹਾ। ਕਿਹਾ ਜਾਂਦਾ ਹੈ ਕਿ ਜ਼ਮਾਨਾ ਹੀ ਖਰਾਬ ਹੈ, ਪਰ ਅਸੀਂ ਵੀ ਤਾਂ ਜ਼ਮਾਨੇ ਦਾ ਹੀ ਹਿੱਸਾ ਹਾਂ। ਸਾਡੇ ਤੋਂ ਹੀ ਇਹ ਜ਼ਮਾਨਾ ਹੈ। ਸਾਡੇ ਇੱਕ ਇੱਕ ਵਿਅਕਤੀ ਦੁਆਰਾ ਕੀਤੇ ਗਏ ਕੰਮ ਹੀ ਜ਼ਮਾਨੇ ਨੂੰ ਸੁਧਾਰ ਜਾਂ ਵਿਗਾੜ ਸਕਦੇ ਹਨ। ਅਸੀਂ ਹਮੇਸ਼ਾ ਹੀ ਆਪਣੇ ਦੇਸ਼ ਦੀ ਤੁਲਨਾ ਬਾਕੀ ਦੇਸ਼ਾਂ ਨਾਲ ਕਰਦੇ ਹਾਂ ਕਿ ਉਸ ਦੇਸ਼ ਵਿੱਚ ਸਾਫ਼ ਸਫਾਈ ਬਹੁਤ ਜ਼ਿਆਦਾ ਹੈ, ਉੱਥੇ ਨਿਯਮਾਂ ਦੀ ਪਾਲਣਾ ਲੋਕ ਬਹੁਤ ਜ਼ਿਆਦਾ ਕਰਦੇ ਹਨ, ਅਨੁਸ਼ਾਸਨ ਵਿੱਚ ਰਹਿੰਦੇ ਹਨ, ਪਰ ਸ਼ਾਇਦ ਖੁਦ ਅਸੀਂ ਜ਼ਿੰਦਗੀ ਵਿੱਚ ਉਹ ਸਭ ਲਾਗੂ ਕਰਨਾ ਭੁੱਲ ਜਾਂਦੇ ਹਾਂ, ਕਿਉਂਕਿ ਨਿਯਮ ਸਾਡੇ ਦੇਸ਼ ਵਿੱਚ ਵੀ ਹਨ, ਪਰ ਪਤਾ ਨਹੀਂ ਕਿਉਂ ਫਿਰ ਵੀ ਸਾਡੇ ਤੋਂ ਉਹਨਾਂ ਦੀ ਪਾਲਣਾ ਨਹੀਂ ਹੁੰਦੀ। ਜ਼ਰੂਰੀ ਨਹੀਂ ਕਿ ਸਾਨੂੰ ਬਹੁਤ ਸਮਾਂ ਦੇ ਕੇ ਵੱਡੇ ਵੱਡੇ ਕੰਮ ਕਰਨੇ ਚਾਹੀਦੇ ਹਨ ਸਮਾਜ ਸੁਧਾਰਨ ਲਈ, ਪਰ ਜਿੰਨੀ ਜ਼ਿੰਮੇਵਾਰੀ ਸਾਨੂੰ ਦੇਸ਼ ਦਾ ਨਾਗਰਿਕ ਹੋਣ ਦੇ ਪ੍ਰਤੀ ਨਿਭਾਉਣੀ ਚਾਹੀਦੀ ਹੈ, ਉਹਨਾਂ ਕੋਲੋਂ ਅਸੀਂ ਕਰ ਹੀ ਸਕਦੇ ਹਾਂ। ਸਰੋਤਿਓ, ਕੀ ਤੁਸੀਂ ਕਦੇ ਸੋਚਿਆ ਹੈ ਕਿ ਮੈਂ ਆਪਣੇ ਪਰਿਵਾਰਿਕ ਕੰਮਾਂ ਨਾਲੋਂ ਹਟ ਕੇ ਕੁਝ ਅਲੱਗ ਤੋਂ ਕਰਾਂ? ਪਰ ਅਸੀਂ ਹਮੇਸ਼ਾ ਕਿਸੇ ਨਾ ਕਿਸੇ ਡਰ ਕਾਰਨ, ਕਿਸੇ ਨਾ ਕਿਸੇ ਹੋਰ ਨਵੇਂ ਕਾਰਨ ਕਰਕੇ ਪਿੱਛੇ ਹਟ ਜਾਂਦੇ ਹਾਂ। ਜਿਵੇਂ ਕਿ ਮੈਂ ਦੱਸਿਆ ਹੈ ਕਿ ਮੈਂ ਰੰਗਮੰਚ ਨਾਲ ਜੁੜੀ ਹੋਈ ਹਾਂ, ਪਰ ਸੱਚ ਦੱਸਾਂ ਤਾਂ ਮੇਰੇ ਪਰਿਵਾਰ ਵਿੱਚ ਦੂਰ ਦੂਰ ਤੱਕ ਇਹੋ ਜਿਹਾ ਕੋਈ ਨਹੀਂ ਹੈ। ਹਰ ਕਿਸੇ ਉੱਪਰ ਪਰਿਵਾਰਿਕ ਜ਼ਿੰਮੇਵਾਰੀਆਂ ਹਨ, ਪਰ ਕਦੇ ਕਦੇ ਲੱਗਦਾ ਹੈ ਕਿ ਇੱਕ ਵਾਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਸੀ। ਕਦੇ ਵੀ ਆਪਣੇ ਸੁਪਨਿਆਂ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ, ਉਹ ਵੀ ਬਿਨਾਂ ਇੱਕ ਵਾਰ ਕੋਸ਼ਿਸ਼ ਕੀਤੇ। ਇਹ ਬਿਲਕੁਲ ਗਲਤ ਹੈ। ਜੋ ਕੁਝ ਵੀ ਤੁਹਾਨੂੰ ਪਸੰਦ ਹੈ ਉਹ ਕਰਨ ਦੀ ਕਦੇ ਨਾ ਕਦੇ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਜਿਵੇਂ ਕਿ ਕੁਝ ਲੋਕਾਂ ਵਿੱਚ ਹੁਨਰ ਹੁੰਦਾ ਹੈ, ਉਹ ਬੁਣਤੀ ਬਹੁਤ ਵਧੀਆ ਕਰਦੇ ਹਨ, ਕਢਾਈ, ਪੇਂਟਿੰਗ ਜਾਂ ਹੋਰ ਵੀ ਕਈ ਹੱਥੀਂ ਕਲਾਵਾਂ ਉਹਨਾਂ ਨੂੰ ਆਉਂਦੀਆਂ ਹਨ, ਪਰ ਕਈ ਵਾਰ ਉਹ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ ਜਾਂ ਫਿਰ ਉਹਨਾਂ ਕੋਲ ਸਮਾਂ ਨਹੀਂ ਹੈ, ਤਾਂ ਸੋਸ਼ਲ ਮੀਡੀਆ ਉਹਨਾਂ ਦੀ ਬਹੁਤ ਮਦਦ ਕਰ ਸਕਦਾ ਹੈ। ਉਹ ਵੀਡੀਓਜ਼ ਅਤੇ ਫੋਟੋਜ਼ ਪਾ ਕੇ ਘਰਾਂ ਵਿੱਚ ਬੈਠੇ ਆਰਡਰ ਭੇਜ ਸਕਦੇ ਹਨ, ਆਰਡਰ ਲੈ ਸਕਦੇ ਹਨ ਅਤੇ ਸੋਸ਼ਲ ਮੀਡੀਆ ਤੋਂ ਚੰਗੀ ਕਮਾਈ ਵੀ ਕਰ ਸਕਦੇ ਹਨ। ਆਪਣਾ ਸਮਾਂ ਜੇਕਰ ਅਸੀਂ ਹੁਨਰ ਨੂੰ ਨਿਖਾਰਨ ਵਿੱਚ ਜ਼ਿਆਦਾ ਲਗਾਈਏ ਤਾਂ ਉਹ ਕਦੇ ਵੀ ਸਾਨੂੰ ਗਲਤ ਪਾਸੇ ਜਾਣ ਨਹੀਂ ਦੇਵੇਗਾ। ਅਤੇ ਇੱਕ ਗੱਲ ਹੋਰ, ਕਦੇ ਵੀ ਇਹ ਨਾ ਸੋਚੋ ਕਿ ਜੋ ਮੈਂ ਸੋਚਿਆ ਸੀ ਉੱਥੇ ਮੈਂ ਪਹੁੰਚ ਗਿਆ ਹਾਂ ਅਤੇ ਹੁਣ ਮੈਨੂੰ ਕੁਝ ਨਵਾਂ ਸਿੱਖਣ ਜਾਂ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਕਦੇ ਵੀ ਆਪਣਾ ਸਿੱਖਣ ਜਾਂ ਕੰਮ ਕਰਨ ਦੀ ਸੀਮਾ ਨੂੰ ਨਿਰਧਾਰਿਤ ਨਹੀਂ ਕੀਤਾ। ਮੇਰਾ ਧਿਆਨ ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਣ ਵਿੱਚ ਹੀ ਲੱਗਿਆ ਹੁੰਦਾ ਹੈ, ਜਿਵੇਂ ਕਿ ਪੇਂਟਿੰਗ ਸਿੱਖਣਾ। ਫਿਰ ਵੀ ਸਭ ਤੋਂ ਜ਼ਰੂਰੀ ਮੇਰੇ ਲਈ ਇੱਕ ਹੋਰ ਚੀਜ਼ ਹੈ ਜੋ ਮੈਂ ਵਿਹਲੇ ਸਮੇਂ ਦੇ ਵਿੱਚ ਸਿੱਖਦੀ ਹਾਂ, ਉਹ ਹੈ ਨਵੀਆਂ ਨਵੀਆਂ ਭਾਸ਼ਾਵਾਂ ਸਿੱਖਣੀਆਂ। ਮੈਨੂੰ ਇਹ ਚੀਜ਼ ਸਭ ਤੋਂ ਵਧੀਆ ਲੱਗਦੀ ਹੈ। ਮੈਂ ਆਸਾਨੀ ਦੇ ਨਾਲ 5 ਤੋਂ 6 ਭਾਸ਼ਾਵਾਂ ਦੇ ਵਿੱਚ ਗੱਲ ਕਰ ਸਕਦੀ ਹਾਂ ਅਤੇ ਉਸ ਤੋਂ ਵੱਧ ਭਾਸ਼ਾਵਾਂ ਨੂੰ ਸਮਝ ਵੀ ਸਕਦੀ ਹਾਂ, ਅਤੇ ਇਹ ਸਭ ਕੁਝ ਮੈਂ ਸੋਸ਼ਲ ਮੀਡੀਆ ਤੋਂ ਹੀ ਸਿੱਖਿਆ ਹੈ। ਇਸ ਗੱਲ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਜੇਕਰ ਅਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਸਹੀ ਢੰਗ ਨਾਲ ਕਰੀਏ ਤਾਂ ਉਹ ਸਾਡੇ ਲਈ ਵਰਦਾਨ ਦਾ ਕੰਮ ਕਰਦਾ ਹੈ। ਗੱਲਾਂ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਇੱਕ ਗੀਤ।

ਇਹ ਸੀ ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ। ਮੈਂ ਧੰਨਵਾਦ ਕਰਦੀ ਹਾਂ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌੜਾ ਜੀ ਦਾ। ਸਰੋਤਿਓ, ਮੈਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਨੀ ਤਹਿਤ ਹਫ਼ਤਾਵਾਰੀ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਐਪ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:01 ਦਾ, ਵੇਲਾ ਹੈ ਹੁਣ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

0: ਅੱਜ ਦੇ ਇਸ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸਿਲਸਿਲਾ ਫਿਲਮੀ ਅਫਸਾਨੇ ਅਤੇ ਤਰਾਨੇ, ਜਿਸ ਦੇ ਤਹਿਤ ਪ੍ਰੋਗਰਾਮ ਪੇਸ਼ ਕਰਨਗੇ ਸੀਮਾ ਕਟਾਰੀਆ। ਅਤੇ ਇਸ ਵਿੱਚ ਤੁਸੀਂ ਸੁਣੋਗੇ, ਇਹ ਪ੍ਰੋਗਰਾਮ ਹੈ ਸੋਨਾਲੀ ਬੈਂਦਰੇ ਦੀ।
1: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਆਦਾਬ।

0: ਪ੍ਰੋਗਰਾਮ ਅਫਸਾਨੇ ਔਰ ਤਰਾਨੇ ਲੈ ਕੇ ਹਾਜ਼ਰ ਹਾਂ ਮੈਂ ਸੀਮਾ ਕਟਾਰੀਆ।
1: ਸੋ ਜੀ ਅੱਜ ਦਾ ਸਾਡਾ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਆਧਾਰਿਤ ਹੈ ਫਿਲਮੀ ਜਗਤ ਦੀ ਬਿਹਤਰੀਨ ਅਦਾਕਾਰਾ ਸੋਨਾਲੀ ਬੇਂਦਰੇ। ਇਹ ਪ੍ਰੋਗਰਾਮ ਹੈ ਸਾਨੂੰ ਫਿਲਮੀ ਜਗਤ ਦੇ ਨਾਲ ਜੋੜਦਾ ਹੈ। ਅੱਜ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਗੱਲ ਕਰ ਰਹੇ ਹਾਂ 1990 ਦੇ ਦਸ਼ਕ ਦੀ ਬੇਹੱਦ ਖੂਬਸੂਰਤ ਪ੍ਰਤਿਭਾਸ਼ਾਲੀ ਤੇ ਲੋਕਪ੍ਰਿਯ ਅਦਾਕਾਰਾ ਸੋਨਾਲੀ ਬੇਂਦਰੇ ਬਾਰੇ। ਸੋਨਾਲੀ ਬੇਂਦਰੇ ਜਿਸ ਨੇ ਆਪਣੀ ਖੂਬਸੂਰਤ ਮੁਸਕਾਨ, ਐਕਟਿੰਗ ਤੇ ਸਾਦਗੀ ਦੇ ਨਾਲ ਲੱਖਾਂ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾਈ।

ਜੇ ਗੱਲ ਕਰੀਏ ਸੋਨਾਲੀ ਬੇਂਦਰੇ ਦੇ ਨਿੱਜੀ ਜੀਵਨ ਬਾਰੇ ਤਾਂ ਸੋਨਾਲੀ ਬੇਂਦਰੇ ਦਾ ਜਨਮ 1 ਜਨਵਰੀ 1975 ਨੂੰ ਮੁੰਬਈ ਦੇ ਵਿੱਚ ਹੋਇਆ। ਸੋਨਾਲੀ ਦਾ ਜਨਮ ਮਹਾਰਾਸ਼ਟਰ ਦੇ ਇੱਕ ਮੱਧਮ ਵਰਗੀ ਮਰਾਠੀ ਪਰਿਵਾਰ ਦੇ ਵਿੱਚ ਹੋਇਆ ਸੀ ਤੇ ਸੋਨਾਲੀ ਦਾ ਪਾਲਣ ਪੋਸ਼ਣ ਇੱਕ ਸਖ਼ਤ ਘਰਾਨੇ ਦੇ ਵਿੱਚ ਹੋਇਆ। ਸੋਨਾਲੀ ਬੇਂਦਰੇ ਦੀਆਂ ਦੋ ਭੈਣਾਂ ਨੇ, ਸੋਨਾਲੀ ਦੇ ਪਿਤਾ ਇੱਕ ਸਿਵਲ ਸੇਵਕ ਸੀ। ਸੋਨਾਲੀ ਬੇਂਦਰੇ ਨੇ ਆਪਣੀ ਸਕੂਲੀ ਸਿੱਖਿਆ ਕੇਂਦਰੀ ਵਿਦਿਆਲਿਆ ਬੰਗਲੌਰ ਤੋਂ ਪੂਰੀ ਕੀਤੀ ਤੇ ਬਾਅਦ ਵਿੱਚ ਉਹ ਪੋਦਾਰ ਕਾਲਜ ਮਾਦੁੰਗਾ ਮੁੰਬਈ ਦੇ ਵਿੱਚ ਉਹਨਾਂ ਨੇ ਆਪਣੀ ਗ੍ਰੈਜੂਏਟ

ਗ੍ਰੈਜੂਏਸ਼ਨ ਜਿਹੜੀ ਆ ਉਹ ਕੰਪਲੀਟ ਕੀਤੀ। ਸੋਨਾਲੀ ਬੇਂਦਰੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ। ਸੋਨਾਲੀ ਬੇਂਦਰੇ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਮਹੇਸ਼ ਭੱਟ ਦੀ ਫਿਲਮ ਨਾਰਾਜ਼, ਜੋ ਕਿ 1994 ਦੇ ਵਿੱਚ ਰਿਲੀਜ਼ ਹੁੰਦੀ ਹੈ, ਤੋਂ ਕੀਤੀ ਸੀ। ਪਰ ਉਹਨਾਂ ਦੀ ਦੂਜੀ ਫਿਲਮ ਆਗ 1994 ਦੇ ਵਿੱਚ ਰਿਲੀਜ਼ ਹੋਈ ਤੇ ਇਹੀ ਫਿਲਮ ਸੋਨਾਲੀ ਬੇਂਦਰੇ ਦੇ ਫਿਲਮੀ ਕਰੀਅਰ ਦੀ ਸਭ ਤੋਂ ਯਾਦਗਾਰ ਤੇ ਹਿੱਟ ਫਿਲਮ ਰਹੀ। ਤੇ ਇਸੇ ਹੀ ਫਿਲਮ ਵਾਸਤੇ ਸੋਨਾਲੀ ਬੇਂਦਰੇ ਨੂੰ ਬੈਸਟ ਨਵੋਦਿਤ ਐਕਟਰੈਸ ਦਾ ਅਵਾਰਡ ਵੀ ਮਿਲਿਆ ਸੀ।

ਸੋਨਾਲੀ ਬੇਂਦਰੇ ਨੇ 1990 ਦੇ ਦਸ਼ਕ ਦੇ ਵਿਚ ਬਹੁਤ ਸਾਰੀਆਂ ਫਿਲਮਾਂ ਦੇ ਵਿਚ ਕੰਮ ਕੀਤਾ, ਜਿਨ੍ਹਾਂ ਵਿਚੋਂ ਬੇਹਦ ਖਾਸ ਫਿਲਮਾਂ ਰਹੀਆਂ ਸਰਫਰੋਸ਼, ਜਿਸ ਦੇ ਵਿਚ ਉਹਨਾਂ ਨੇ ਅਮੀਰ ਖਾਨ ਦੇ ਨਾਲ ਕੰਮ ਕੀਤਾ, ਫਿਲਮ ਡੁਪਲੀਕੇਟ ਦੇ ਵਿਚ ਉਹ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆਏ, ਮੇਜਰ ਸਾਹਿਬ ਦੇ ਵਿਚ ਉਹ ਅਜੇ ਦੇਵਗਨ ਦੇ ਸੁਪਰ ਸਟਾਰ ਅਮਿਤਾਬ ਬੱਚਨ ਦੇ ਨਾਲ ਨਜ਼ਰ ਆਏ। ਹਮ ਸਾਥ ਸਾਥ ਹੈ ਫਿਲਮ ਜੋ ਕਿ ਇੱਕ ਮਲਟੀ ਸਟਾਰਰ ਫਿਲਮ ਸੀ, ਇਸ ਦੇ ਬਾਵਜੂਦ ਵੀ ਇਸ ਫਿਲਮ ਦੇ ਵਿਚ ਸੋਨਾਲੀ ਬੇਂਦਰੇ ਦੀ ਐਕਟਿੰਗ ਨੂੰ ਦਰਸ਼ਕਾਂ ਵੱਲੋਂ ਖੂਬ ਪ੍ਰਸ਼ੰਸਾ ਮਿਲੀ। ਇਹਨਾਂ ਫਿਲਮਾਂ ਨੇ ਸੋਨਾਲੀ ਬੇਂਦਰੇ ਨੂੰ ਬਾਲੀਵੁੱਡ ਦੀਆਂ ਸ਼ਿਖਰ ਅਦਾਕਾਰਾਵਾਂ ਦੇ ਵਿਚ ਸ਼ਾਮਿਲ ਕਰ ਦਿੱਤਾ।

ਫਿਲਮਾਂ ਤੋਂ ਇਲਾਵਾ ਸੋਨਾਲੀ ਬੇਂਦਰੇ ਨੇ ਕਈ ਟੀਵੀ ਰਿਐਲਿਟੀ ਸ਼ੋਜ਼ ਦੇ ਵਿੱਚ ਐਜ਼ ਏ ਜੱਜ ਤੇ ਹੋਸਟ ਦੇ ਰੂਪ ਵਿੱਚ ਵੀ ਕੰਮ ਕੀਤਾ। ਸਾਲ 2018 ਦੇ ਵਿੱਚ ਸੋਨਾਲੀ ਬੇਂਦਰੇ ਇੱਕ ਨਾਮੁਰਾਦ ਬਿਮਾਰੀ ਕੈਂਸਰ ਦੇ ਨਾਲ ਪੀੜਿਤ ਹੋ ਗਈ ਸੀ। ਉਹਨਾਂ ਨੇ ਬੜੀ ਹਿੰਮਤ ਤੇ ਪੋਜ਼ਿਟਿਵਿਟੀ ਦੇ ਨਾਲ ਇਸ ਬਿਮਾਰੀ ਦਾ ਸਾਹਮਣਾ ਕੀਤਾ ਤੇ ਇੱਕ ਵਾਰ ਮੁੜ ਤੋਂ ਸਜੀਵ ਹੋ ਗਈ। ਬਿਲਕੁਲ ਠੀਕ ਹੋ ਕੇ ਮਨੋਰੰਜਨ ਜਗਤ ਦੇ ਵਿੱਚ ਸੋਨਾਲੀ ਬੇਂਦਰੇ ਨੇ ਇੱਕ ਦਮਦਾਰ ਵਾਪਸੀ

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:29 ਦਾ ਤੇ ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਲ ਕੇ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਤ ਤੌਰ ਤੇ ਸਵੀਕਾਰ ਕਰ ਲਿਆ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਦੇ ਖਜ਼ਾਨਚੀ ਸਵਾਮੀ ਗੋਬਿੰਦ ਦੇਵਗਿਰੀ ਮਹਾਰਾਜ ਨੇ ਅੱਜ ਇਸ ਮੁੱਦੇ ਤੇ ਇੱਕ ਬਿਆਨ ਜਾਰੀ ਕੀਤਾ। ਬਿਆਨ ਵਿਚ ਕਿਹਾ ਗਿਆ ਕਿ ਅਸਤੀਫਿਆਂ ਤੇ ਅਗਲੀ ਮੀਟਿੰਗ ਵਿਚ ਚਰਚਾ ਕੀਤੀ ਜਾਏਗੀ। ਇਸ ਵਿਚ ਇਹ ਵੀ ਭਰੋਸਾ ਦਿੱਤਾ ਗਿਆ ਕਿ ਸ਼ਰਧਾਲੂਆਂ ਵੱਲੋਂ ਦਾਨ ਕੀਤੀਆਂ ਗਈਆਂ ਚਾਂਦੀ ਦੀਆਂ ਇੱਟਾਂ ਤੇ ਗਹਿਣਿਆਂ ਦਾ ਹਿਸਾਬ ਕਿਤਾਬ ਰੱਖਿਆ ਜਾਏਗਾ। ਟਰੱਸਟ ਦਾ ਇਹ ਵੀ ਕਹਿਣਾ ਕਿ ਉਹ ਅਯੋਧਿਆ ਰਾਮ ਮੰਦਿਰ ਵਿਚ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਤੋਂ ਬੇਹੱਦ ਦੁਖੀ ਹੈ। ਇਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ SIT ਦੀ ਅੰਤਰਿਮ ਰਿਪੋਰਟ ਦੇ ਆਧਾਰ ਤੇ ਦਾਨ ਨਾਲ ਸੰਬੰਧਿਤ ਮਾਮਲੇ ਵਿਚ ਇਕ FIR ਦਰਜ ਕੀਤੀ ਗਈ ਹੈ, ਜਿਸ ਦੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅਗਲੇ ਪੜਾਅ ਤੇ ਲਿਜਾਂਦਿਆਂ ਸੂਰਮਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਮੁਕਤ ਹੋਏ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਸੂਰਮਾ ਮੁੰਦਰੀਆਂ ਤੇ ਟੀ ਸ਼ਰਟਾਂ ਨਾਲ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿਚ ਇਸ ਨੂੰ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਅਗਲਾ ਪੜਾਅ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਉਮੀਦ ਦੇ ਦੂਤ ਵਜੋਂ ਪੇਸ਼ ਕਰਨਾ ਹੈ, ਜੋ ਜ਼ਮੀਨੀ ਪੱਧਰ ਤੇ ਨਸ਼ਿਆਂ ਖਿਲਾਫ਼ ਜੰਗ ਦੀ ਅਗਵਾਈ ਕਰਨਗੇ। 2 ਸਾਲਾਂ ਤੋਂ ਵੱਧ ਸਮੇਂ ਤੋਂ ਨਸ਼ਾ ਮੁਕਤ ਰਹਿਣ ਵਾਲੇ ਵਿਅਕਤੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਇਹ ਨੌਜਵਾਨ ਨਾ ਸਿਰਫ਼ ਦੂਜਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ, ਸਗੋਂ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਾਏ ਜਾਣਗੇ।
1: ਪੰਜਾਬ ਤੇ ਇਹ ਜਿਹੜਾ ਚਿੱਟੇ ਦਾ ਕਲੰਕ ਲੱਗ ਗਿਆ ਸੀ ਉਹਨੂੰ ਆਪਾਂ ਧੋ ਰਹੇ ਹਾਂ। ਸੋ ਬਹੁਤ ਸਾਰੇ ਮੁੰਡੇ ਕੁੜੀਆਂ ਬਾਹਰ ਨਿਕਲ ਕੇ ਇਸ ਦਲਦਲ ਚੋਂ ਹੁਣ ਉਹ ਸਹਾਇਤਾ ਕਰ ਰਹੇ ਨੇ ਦੂਜਿਆਂ ਦੀ। ਸੋ ਤੁਹਾਡੇ ਤੋਂ ਵਧੀਆ ਕੋਈ ਟੀਚਰ, ਤੁਹਾਡੇ ਤੋਂ ਵਧੀਆ ਕੋਈ ਰੋਲ ਮਾਡਲ ਨਹੀਂ ਹੋ ਸਕਦਾ। ਸਰਕਾਰਾਂ ਦੇਖੋ ਘਰ ਘਰ ਜਾ ਕੇ ਉਹ ਪਾਬੰਦੀ ਤਾਂ ਲਾ ਨਹੀਂ ਸਕਦੀਆਂ ਕਿਸੇ ਖਾਣ ਪੀਣ ਦੀ ਚੀਜ਼, ਪਰ ਸਰਕਾਰਾਂ ਮਾਹੌਲ ਜ਼ਰੂਰ ਦੇ ਸਕਦੀਆਂ ਨੇ ਕਿ ਤੁਸੀਂ ਛੱਡਣਾ ਚਾਹੁੰਦੇ ਹੋ ਰੀਹੈਬ ਸੈਂਟਰ ਦੇ ਦਾਂਗੇ, ਕਿ ਜਿਹੜੇ ਰੀਹੈਬ ਸੈਂਟਰਾਂ ਚੋਂ ਠੀਕ ਹੋ ਕੇ ਆਉਂਦੇ ਨੇ ਉਹਨੂੰ ਕਿਸੇ ਕੰਮ ਕਾਰ ਤੇ ਲਾਇਆ ਜਾਵੇ। ਫਿਰ ਖੇਡਾਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਸਕਦੀਆਂ। 15 ਜੁਲਾਈ ਤੱਕ 3100 ਗਰਾਊਂਡ ਪਿੰਡਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ।
0: ਜੰਮੂ ਕਸ਼ਮੀਰ ਪੁਲਿਸ ਨੇ ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਤਕਨਾਲੋਜੀ ਆਧਾਰਿਤ ਨਿਗਰਾਨੀ ਪ੍ਰਣਾਲੀ ਪ੍ਰੋਜੈਕਟ ਹੌਕ ਆਏ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਤਹਿਤ ਯਾਤਰਾ ਰੂਟ ਦੀ 24 ਘੰਟੇ ਡਰੋਨ ਦੀ ਵਰਤੋਂ ਕਰਕੇ ਨਿਗਰਾਨੀ ਕੀਤੀ ਜਾਏਗੀ। ਸਾਲਾਨਾ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਏਗੀ। ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਦੀ 105ਵੀਂ ਜਨਮ ਵਰ੍ਹੇਗੰਢ ਮੌਕੇ ਅੱਜ ਪ੍ਰਧਾਨ ਮੰਤਰੀ ਅਜਾਇਬ ਘਰ ਤੇ ਲਾਇਬ੍ਰੇਰੀ ਵਿਖੇ ਉਨ੍ਹਾਂ ਦੇ ਜੀਵਨ ਤੇ ਵਿਰਸੇ ਨਾਲ ਜੁੜੀ ਇੱਕ ਨੁਮਾਇਸ਼ ਲਾਈ ਗਈ। PMML ਦੇ ਕਾਰਜਕਾਰੀ ਕੌਂਸਲ ਦੇ ਚੇਅਰਪਰਸਨ ਨਿਪੇਂਦਰ ਮਿਸ਼ਰਾ ਨੇ ਇਸ ਨੁਮਾਇਸ਼ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀਆਂ ਅਸ਼ਵਨੀ ਵੈਸ਼ਨੋ ਤੇ ਭੁਪਿੰਦਰ ਯਾਦਵ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਅੱਜ ਉੱਤਰ ਪ੍ਰਦੇਸ਼ ਦੇ ਜੇਵਰ ਵਿਚ ਐਂਬਰ ਅਤੇ SNK ਸਰਕਟ ਨਿਰਮਾਣ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸ੍ਰੀ ਯਾਦਵ ਨੇ ਕਿਹਾ ਕਿ ਦੁਨੀਆ ਇਸ ਸਮੇਂ ਇੱਕ ਭਰੋਸੇਮੰਦ ਲੋਕ ਰਾਜੀ ਅਤੇ ਸਮਰੱਥ ਨਿਰਮਾਣ ਭਾਈਵਾਲ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ 'ਚ ਭਰੋਸੇ ਦਾ ਕੇਂਦਰ ਬਣ ਕੇ ਉਭਰਿਆ ਹੈ। ਭਾਰਤੀ ਸਮੁੰਦਰੀ ਫੌਜ ਦੇ ਪੂਰਬੀ ਬੇੜੇ ਦੇ ਜੰਗੀ ਜਹਾਜ਼ INS ਉਦੈਗਿਰੀ, INS ਕਵਰਾਤੀ ਅਤੇ INS ਸ਼ਕਤੀ ਦੱਖਣ ਪੂਰਬੀ ਏਸ਼ੀਆ ਖੇਤਰ ਵਿਚ ਆਪਣੀ ਕਾਰਜਸ਼ੀਲ ਤੈਨਾਤੀ ਤਹਿਤ ਥਾਈਲੈਂਡ ਦੇ ਸਤਹੀ ਬੰਦਰਗਾਹ ਪਹੁੰਚ ਗਏ ਨੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਬੰਦਰਗਾਹ ਦੀ ਯਾਤਰਾ ਦਾ ਉਦੇਸ਼ ਭਾਰਤ ਤੇ ਥਾਈਲੈਂਡ ਵਿਚਕਾਰ ਸਦਭਾਵਨਾ, ਆਪਸੀ ਸਹਿਯੋਗ ਤੇ ਦੁਵੱਲੇ ਸਮੁੰਦਰੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਬਰਤਾਨੀਆ ਸਰਕਾਰ ਨੇ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ ਕੀਤਾ। ਇਸ ਤਹਿਤ ਯੋਗ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਸੁਰੱਖਿਅਤ ਤੇ ਕਾਨੂੰਨੀ ਉਪਾਅ ਤਿਆਰ ਕੀਤੇ ਗਏ ਨੇ। ਇਸ ਨਾਲ ਦੇਸ਼ ਵਿਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਆਸਾਨੀ ਨਾਲ ਰਿਪੋਰਟ ਕੀਤਾ ਜਾ ਸਕੇਗਾ। ਨਵੀਂ ਯੋਜਨਾ ਤਹਿਤ ਭਾਈਚਾਰਕ ਸਮੂਹ ਯੂਨੀਵਰਸਿਟੀਆਂ ਦੇ ਮਾਲਕ ਬਰਤਾਨੀਆ ਵਿਚ ਵਸਣ ਦੀ ਇੱਛਾ ਰੱਖਣ ਵਾਲੇ ਸ਼ਰਨਾਰਥੀਆਂ ਨੂੰ ਸਪਾਂਸਰ ਕਰਨ ਦੇ ਯੋਗ ਹੋਣਗੇ। ਇਹ ਵਿਵਸਥਾ ਕੈਨੇਡਾ ਦੇ ਲੰਮੇ ਸਮੇਂ ਤੋਂ ਚੱਲ ਰਹੇ ਕਮਿਊਨਿਟੀ ਸਪਾਂਸਰਸ਼ਿਪ ਪ੍ਰੋਗਰਾਮ ਤੇ ਆਧਾਰਿਤ ਏ। ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸ ਟੀਮ ਚੈਂਪੀਅਨਸ਼ਿਪ ਵਿਚ ਗਰੁੱਪ ਸੀ ਦੇ ਮੈਚ ਵਿਚ ਭਾਰਤ ਨੇ ਕਜ਼ਾਕਿਸਤਾਨ ਨੂੰ 2-0 ਨਾਲ ਹਰਾ ਕੇ ਕੁਆਟਰ ਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਏ। ਜਾਪਾਨ ਦੇ ਯਾਤਸੂ ਸ਼ੀਰੋ ਵਿਚ ਚੱਲ ਰਹੀ ਚੈਂਪੀਅਨਸ਼ਿਪ ਵਿਚ ਭਾਰਤ ਨੂੰ ਚੀਨੀ ਤਾਇਪੇ, ਕਜ਼ਾਕਿਸਤਾਨ ਤੇ ਫਿਲੀਪੀਨਸ ਦੇ ਨਾਲ ਗਰੁੱਪ ਸੀ ਵਿਚ ਰੱਖਿਆ ਗਿਆ ਹੈ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ 3 ਦਿਨਾਂ ਦੌਰੇ ਤੇ ਅੱਜ ਸੇਸ਼ਲਸ ਪਹੁੰਚੇ। ਉਪ ਰਾਸ਼ਟਰਪਤੀ ਦਾ ਕਹਿਣਾ ਹੈ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਗ੍ਰਹਿ ਦੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿਚ ਦੇਸ਼ ਭਰ ਦੇ 500 ਸ਼ਹਿਰਾਂ ਤੇ ਕਸਬਿਆਂ ਵਿਚ ਫੈਲਾਇਆ ਜਾਏਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਕ ਤੌਰ ਤੇ ਸਵੀਕਾਰ ਕਰ ਲਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰ।

ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:40 ਦਾ। ਜਾਰੀ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਸੋਨਾਲੀ ਬੇਂਦਰੇ ਤੇ ਆਧਾਰਿਤ ਹੈ।

ਜੇ ਹੁਣ ਗੱਲ ਕਰੀਏ ਤਾਂ ਸੋਨਾਲੀ ਬੇਂਦਰੇ ਦੇ ਜੀਵਨ ਦੇ ਨਾਲ ਜੁੜੀਆਂ ਕੁਝ ਅਣ ਬੁਝੀਆਂ ਗੱਲਾਂ ਬਾਰੇ, ਜਿਨ੍ਹਾਂ ਨਾਲ ਆਮ ਸਰੋਤੇ ਜਾਂ ਦਰਸ਼ਕ ਜਾਣੂ ਨਹੀਂ ਨੇ। ਸੋਨਾਲੀ ਬੇਂਦਰੇ ਫਿਲਮੀ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਭਾਰਤੀ ਮਾਡਲ ਸੀ। ਸੋਨਾਲੀ ਆਪਣੇ ਪੂਰੇ ਬਚਪਨ ਦੇ ਵਿੱਚ ਸਫ਼ਰਾਂ ਤੇ ਹੀ ਰਹੀ। ਸੋਨਾਲੀ ਦੇ ਪਿਤਾ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਵਿੱਚ ਕੰਮ ਕਰਦੇ ਸੀ ਤੇ ਹਰ 2-3 ਸਾਲ ਬਾਅਦ ਉਹਨਾਂ ਦਾ ਨਵੇਂ ਸ਼ਹਿਰ ਦੇ ਵਿੱਚ ਟ੍ਰਾਂਸਫਰ ਹੋ ਜਾਂਦਾ ਸੀ। ਇਹੀ ਕਾਰਨ ਸੀ ਕਿ ਸੋਨਾਲੀ ਬੇਂਦਰੇ ਨੇ ਕਦੇ ਵੀ ਲੰਮੇ ਸਮੇਂ ਤੱਕ ਆਪਣਾ ਕੋਈ ਪੱਕਾ ਦੋਸਤ ਨਹੀਂ ਬਣਾਇਆ ਸੀ। ਸੋਨਾਲੀ ਨੇ ਕਦੇ ਵੀ ਮਾਡਲਿੰਗ ਦੇ ਬਾਰੇ ਨਹੀਂ ਸੋਚਿਆ ਸੀ, ਪਰ ਅਚਾਨਕ ਕਾਲਜ ਦੇ ਦਿਨਾਂ ਦੇ ਵਿੱਚ ਹੀ ਇੱਕ ਫੈਸ਼ਨ ਸ਼ੋਅ ਦੇ ਦੌਰਾਨ ਸੋਨਾਲੀ ਬੇਂਦਰੇ ਨੂੰ ਮਾਡਲਿੰਗ ਕਰਨ ਦਾ ਮੌਕਾ ਮਿਲਿਆ ਤੇ ਹੀ ਮਾਡਲਿੰਗ ਦਾ ਮੌਕਾ ਅੱਗੇ ਜਾ ਕੇ ਉਹਨਾਂ ਵਾਸਤੇ ਫਿਲਮੀ ਦੁਨੀਆਂ ਦੇ ਦਰਵਾਜ਼ੇ ਖੋਲਦਾ ਹੈ। ਸੂਤਰਾਂ ਦੇ ਮੁਤਾਬਕ ਇਹ ਵੀ ਮੰਨਿਆ ਜਾਂਦਾ ਹੈ ਕਿ ਸਾਲ 2014 ਤੱਕ ਸੋਨਾਲੀ ਬੇਂਦਰੇ ਕਮਾਈ ਕਰਨ ਵਾਲੀਆਂ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿੱਚੋਂ ਇੱਕ ਸੀ। ਸੋਨਾਲੀ ਬੇਂਦਰੇ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਸਾਲ 2017 ਦੇ ਵਿੱਚ ਸੋਨਾਲੀ ਦੀ ਪੜ੍ਹਨ ਦੀ ਆਦਤ ਸੋਨਾਲੀ ਨੂੰ ਇੰਨਾ ਪ੍ਰੋਤਸਾਹਿਤ ਕੀਤਾ ਕਿ ਸੋਨਾਲੀਜ਼ ਬੁੱਕ ਕਲੱਬ ਨਾਮਕ ਇੱਕ ਡਿਜੀਟਲ ਕਲੱਬ ਵੀ ਉਹਨਾਂ ਨੇ ਸ਼ੁਰੂ ਕੀਤਾ। ਸੋਨਾਲੀ ਬੇਂਦਰੇ ਦਿਲ ਤੋਂ ਵੀ ਬਹੁਤ ਦਯਾਲੂ ਹੈ ਕਿਉਂਕਿ ਸੋਨਾਲੀ ਬੇਂਦਰੇ ਨੂੰ ਜਾਨਵਰਾਂ ਨਾਲ ਕਾਫੀ ਲਗਾਵ ਹੈ। ਸੋਨਾਲੀ ਬੇਂਦਰੇ ਨੂੰ

ਫਿਲਮੀ ਕਰੀਅਰ ਦੇ ਦੌਰਾਨ ਕਈ ਪੁਰਸਕਾਰ ਮਿਲੇ, ਜਿਸ ਦੇ ਵਿੱਚ 2 ਫਿਲਮਫੇਅਰ ਅਵਾਰਡ, 4 ਸਕਰੀਨ ਅਵਾਰਡ ਤੇ 1 ਇੰਡੀਅਨ ਟੈਲੀ ਅਵਾਰਡ ਸ਼ਾਮਿਲ ਨੇ। ਇਸ ਤੋਂ ਇਲਾਵਾ ਉਹਨਾਂ ਕੋਲ 2 ਫਿਲਮਫੇਅਰ ਅਵਾਰਡ ਵੀ ਨੇ, ਫਿਲਮ ਆਗ ਦੇ ਲਕਸ ਨਿਊ ਫੇਸ ਆਫ ਦਾ ਈਅਰ ਲਈ ਤੇ ਨਰਾਜ਼ ਦੇ ਸੰਸਨੀ ਖੇਸ ਡੈਬਿਊ ਲਈ ਵੀ ਸੋਨਾਲੀ ਬੇਂਦਰੇ ਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਸੋਨਾਲੀ ਬੇਂਦਰੇ ਬਹੁਤ ਸਾਰੀਆਂ ਮੈਗਜ਼ੀਨ ਦੇ ਕਵਰ ਪੇਜ ਤੇ ਮਾਡਲ ਵੀ ਰਹਿ ਚੁੱਕੀ ਹੈ। ਸੋਨਾਲੀ ਬੇਂਦਰੇ ਨੇ ਕਈ ਸਮਾਜ ਸੇਵਾ ਦੇ ਕੰਮਾਂ ਲਈ ਵੀ ਸਮਰਥਨ ਕੀਤਾ ਹੈ, ਜਿਨ੍ਹਾਂ ਵਿੱਚ ਬੱਚਿਆਂ ਦੀ ਸਿੱਖਿਆ ਸ਼ਾਮਿਲ ਹੈ। ਇਸ ਦੇ ਨਾਲੋ ਨਾਲ ਸੋਨਾਲੀ ਬੇਂਦਰੇ ਕੈਂਸਰ ਤੋਂ ਬਚੇ ਲੋਕਾਂ ਵਾਸਤੇ ਬਹੁਤ ਐਕਟਿਵ ਹੋ ਕੇ ਉਹਨਾਂ ਨੂੰ ਸਪੋਰਟ ਵੀ ਕਰਦੇ ਨੇ। ਸੋਨਾਲੀ ਬੇਂਦਰੇ ਨੇ ਆਪਣੀ ਕਿਤਾਬ ਦਾ ਮਾਡਰਨ ਗੁਰੂਕੁਲ ਮਾਈ ਐਕਸਪੈਰੀਮੈਂਟ ਵਿਦ ਪੇਰੈਂਟਿੰਗ ਦੇ ਵਿੱਚ ਇੱਕ ਲੇਖਿਕਾ ਵਜੋਂ ਸ਼ੁਰੂਆਤ ਕੀਤੀ, ਜਿਸ ਵਿੱਚ ਉਹਨਾਂ ਨੇ ਪਹਿਲੀ ਵਾਰ ਆਪਣੇ ਮਾਂ ਬਣਨ ਦੇ ਦੌਰਾਨ ਆਪਣੀਆਂ ਉਪਲਬਧੀਆਂ ਤੇ ਚੁਣੌਤੀਆਂ ਦੇ ਬਾਰੇ ਦੱਸਿਆ। ਇਹ ਕਿਤਾਬ ਸਾਲ 2015 ਦੇ ਵਿੱਚ ਲਾਂਚ ਕੀਤੀ ਜਾਂਦੀ ਹੈ। 2025 ਦੇ ਵਿੱਚ ਉਹਨਾਂ ਨੇ ਦ ਬੁੱਕ ਆਫ ਬੁੱਕਸ ਨਾਮ ਦੀ ਇੱਕ ਹੋਰ ਕਿਤਾਬ ਲਾਂਚ ਕੀਤੀ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ। ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਗੱਲ ਕੀਤੀ ਸੋਨਾਲੀ ਬੇਂਦਰੇ ਬਾਰੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਸਿਲਸਿਲਾ ਬੇਹੱਦ ਪਸੰਦ ਆਇਆ ਹੋਵੇਗਾ। ਅਗਲੀ ਵਾਰ ਫੇਰ ਮਿਲਾਂਗੇ ਇੱਕ ਹੋਰ ਨਵੇਂ ਸਿਤਾਰੇ ਦੀ ਨਿੱਜੀ ਜੀਵਨ ਤੇ ਫਿਲਮੀ ਜਗਤ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਲੈ ਕੇ। ਮੈਨੂੰ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਸੋਨਾਲੀ ਬੇਂਦਰੇ ਤੇ ਆਧਾਰਿਤ ਸੀ। ਆਓ ਸੁਣਦੇ ਹਾਂ ਕਮਰਸ਼ੀਅਲ ਸਪੌਟ। ਕੁਝ ਲੋਕ ਜਿਉਂਦੇ ਨੇ ਅਤੇ ਕੁਝ ਲੋਕ ਆਪਣੀਆਂ ਲਿਖਤਾਂ ਵਿੱਚ ਸਦੀਆਂ ਤੱਕ ਧੜਕਦੇ ਰਹਿੰਦੇ ਨੇ।

ਉਹ ਸ਼ਾਇਰ ਜਿਸ ਨੇ ਇਸ਼ਕ ਨੂੰ ਰਵਾਇਆ ਵੀ, ਗਾਇਆ ਵੀ ਅਤੇ ਜੀਆ ਵੀ। ਜੀ ਸਰੋਤਿਓ, ਮਿਤੀ 28 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ 3।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:01 ਤੇ 5 ਸਕਿੰਟ ਹੋ ਰਹੇ ਨੇ। ਪਹਿਲਾ ਹੋ ਰਿਹਾ ਗਜ਼ਲਾਂ ਤੇ ਆਧਾਰਿਤ ਪ੍ਰੋਗਰਾਮ ਰੰਗੇ ਗਜ਼ਲ ਦਾ।

0: जब भी दिल ने तेरी यादों को आवाज दी, हर लफ्ज ने एक नई गजल लिख दी। गजल में तेरा जिक्र हो यही मेरी ख्वाहिश है, हर मिसरा तेरे इश्क की ही तो नुमाइश है। जी हाँ, सुनते हो प्रोग्राम रंगे गजल है कि हाजिर। हाँ जी, मैं तुम्हारी अपनी दोस्त होस्ट विजय लक्ष्मी, प्यार परी, सत श्री अकाल, नमस्कार, आदाब ते गुड इवनिंग दे नाल। ਰੰਗੇ ਗਜ਼ਲ ਦੇ ਵਿੱਚ ਗਜ਼ਲਾਂ ਜੋ ਸਾਡੇ ਸਰੋਤਿਆਂ ਨੂੰ ਅਸੀਂ ਸੁਣਾਉਂਦੇ ਹਾਂ। ਅੱਜ ਵਿਜੇ ਲਕਸ਼ਮੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੁਖਾਤਿਬ ਹੈ। ਗਜ਼ਲਾਂ ਬਾਕੀ ਸਾਡੇ ਦਿਲ ਦਾ ਉਹ ਆਵਾਜ਼, ਉਹ ਸੁਰ, ਉਹ ਲਫ਼ਜ਼, ਉਹ ਅਲਫਾਜ਼ ਜੋ ਗਜ਼ਲ ਪ੍ਰੇਮੀਆਂ ਦੇ ਦਿਲ ਦੇ ਵਿੱਚ ਤਾਂ ਉਤਰਦੇ ਹੀ ਉਤਰਦੇ ਨੇ, ਲੇਕਿਨ ਜੋ ਸੰਗੀਤ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਦਿਲ ਦੇ ਵਿੱਚ ਵੀ ਉਤਰ ਜਾਂਦੇ ਨੇ। ਸੋ ਅੱਜ ਦਾ ਇਹ ਪ੍ਰੋਗਰਾਮ ਰੰਗੇ ਗਜ਼ਲ, ਜਿੱਥੇ ਮੈਂ ਵਿਜੇ ਲਕਸ਼ਮੀ ਤੁਹਾਡੇ ਨਾਲ ਹਾਂ। ਅੱਜ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇਸੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਗੇ
1: ਮੈਂ ਸੁਨੀਤਾ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ
0: ਜੀ। ਸੁਨੀਤਾ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਰੰਗੇ ਗਜ਼ਲ ਦੇ ਵਿੱਚ ਫਿਰ ਗਜ਼ਲਾਂ ਦਾ ਪ੍ਰੋਗਰਾਮ ਹੁੰਦਾ ਹੈ, ਸਾਡੇ ਸਰੋਤੇ ਬੜਾ ਹੀ ਆਨੰਦ ਮਾਣਦੇ ਨੇ। ਔਰ ਗਜ਼ਲਾਂ ਕਿਹਨੂੰ ਪਸੰਦ ਨੇ, ਤੁਹਾਨੂੰ ਪਸੰਦ ਹੈ ਗਜ਼ਲ?
1: ਗਜ਼ਲਾਂ ਬਹੁਤ ਪਸੰਦ ਹੈ ਜੀ,
0: ਗਜ਼ਲ ਬਹੁਤ ਪਸੰਦ ਹੈ। ਅਤੇ ਗੀਤ ਔਰ ਗਜ਼ਲ ਵੈਸੇ ਤਾਂ ਦੋਨਾਂ ਦੇ ਵਿੱਚ ਬਹੁਤ ਫਰਕ ਹੁੰਦਾ, ਲੇਕਿਨ ਗਜ਼ਲਾਂ ਕਿਤੇ ਨਾ ਸਿੱਧੇ ਦਿਲ ਦੇ ਵਿੱਚ ਉਤਰਦੀਆਂ ਨੇ। ਇਸ ਤਰ੍ਹਾਂ ਲੱਗਦਾ ਹੈ ਕਿ ਗਜ਼ਲ ਗਾਇਕ ਜਿਹੜਾ ਹੁੰਦਾ ਨਾ, ਉਹ ਆਪਣੇ ਦਿਲ ਦੇ ਜਿਹੜੇ ਅਲਫਾਜ਼ ਹੈ ਉਹ ਬਸ ਲਫ਼ਜ਼ਾਂ ਦੇ ਵਿੱਚ ਪਰੋ ਰਿਹਾ ਜੀ। ਅਤੇ ਫਿਰ ਸਭ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਦੇ ਵਿੱਚ ਖੂਬਸੂਰਤ ਜੀ ਗਜ਼ਲ ਦੇ ਨਾਲ ਆਗਾਜ਼ ਕਰਦੇ ਹਾਂ, ਇੱਕ ਬੜੀ ਹੀ ਪਿਆਰੀ ਗਜ਼ਲ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ। ਸੋ ਇਹ ਗਜ਼ਲ ਆਪਾਂ ਸੁਨੀਤਾ ਜੀ ਪਲੇ ਕਰ ਦਈਏ।
1: ਹਾਂਜੀ ਹਾਂਜੀ, ਪਲੇ ਕਰੋ
0: ਜੀ। ਕਹਿੰਦੇ, ਤੇਰਾ ਜ਼ਿਕਰ ਮੇਰੀ ਸੋਚ ਸੇ ਕਭੀ ਜਾਤਾ ਨਹੀਂ, ਤੇਰਾ ਜ਼ਿਕਰ ਮੇਰੀ ਸੋਚ ਸੇ ਕਭੀ ਜਾਤਾ ਨਹੀਂ, ਔਰ ਦਿਲ ਹੈ ਕਿ ਤੁਝਕੋ ਮੁਹੱਬਤ ਨਿਭਾਣਾ ਛੋੜਤਾ ਆਤਾ ਨਹੀਂ ਜੀ। ਪ੍ਰੋਗਰਾਮ ਦੇ ਵਿੱਚ ਗਜ਼ਲ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ।

ਉਹ ਸ਼ਾਇਰ ਜਿਸ ਨੇ ਇਸ਼ਕ ਨੂੰ ਰਵਾਇਆ ਵੀ, ਗਾਇਆ ਵੀ ਅਤੇ ਜੀਆ ਵੀ। ਜੀ ਸਰੋਤਿਓ, ਮਿਤੀ 28 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ 3।

0: ਪ੍ਰੋਗਰਾਮਾਂ ਸੰਬੰਧੀ ਇੱਕ ਸੂਚਨਾ। ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ। ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀਆਂ ਨਾਲ ਇੱਕ ਗੱਲਬਾਤ। ਇਹਨਾਂ ਨਾਲ ਗੱਲਬਾਤ ਕਰਨਗੇ ਨਿਤਿਸ਼ ਕੁਮਾਰ। ਸੋ ਸੁਣਨਾ ਨਾ ਭੁੱਲਣਾ ਮਿਤੀ 28 ਜੂਨ ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।
1: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ।

0: आहिस्ता चले जिंदगी, कुछ ख्वाब अभी पूरे करने बाकी हैं, कुछ दर्द अभी सहने बाकी हैं, कुछ अपने अभी हमसे मिलने बाकी हैं। आहिस्ता आहिस्ता इश्क का असर होता है, दिल बेखबर मगर जिक्र मेरे हम सफर का होता है। जी इस नाल ही आज दा प्रोग्राम रंगे गजल मैनू विजय लक्ष्मी नू
1: ते मैनू सुनीता नू
0: एथे ही खत्म करन दी दियो इजाजत।
1: नमस्कार।
0: ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਸ ਦੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:44 ਤੇ 30 ਸਕਿੰਟ ਹੋ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ। ਰਿਲੇਅ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ, ਸੁਣਦੇ ਹਾਂ ਸਮਾਚਾਰ ਸੰਧਿਆ। ਕੁਝ ਪਲ ਕਰੋ ਇੰਤਜ਼ਾਰ।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 11:22 ਹੋ ਰਹੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਖਤਮ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ। ਜੈ ਹਿੰਦ।